ਮਹੱਲਾ ਪਹਿਲਾ ਜੇ ਮੁਹਾਕਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਵਸਣੀਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਕੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ।

0: ਕੋਠੇ ਮੱਟਾਂ ਬਾੜੀਆਂ ਬਹਿਲੇ ਕੋਠੇ ਮੱਟਾਂ ਬਾੜੀਆਂ ਕਰ
1: ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁੱਝਣ ਨਾਹੀਂ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮੈਲਕ ਮਨ ਮਿਸਾਰਿਆ ਜਰਿਆਈ।

0: ਲੱਗਾ ਪੜਨ ਸਲੋਕ ਪਹੁੰਚੀ ਜਾਈ ਸਟਿਆ ਕਿਸੇ ਹੋ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਿਤ ਪਾਪੀ ਸਿਉ ਤਨ ਗੱਡਿਆ ਤੁਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੇ ਬਿਨਾਂ ਵੈ ਰਸ ਖਾਹੇ ਨਾਨਕੇ ਵੈ ਜਾਣੀਐ ਜਿਤ ਮੁਖ ਤੁਕਾਂ ਪਾਹੇ ਮਹੱਲਾ ਪਹਿਲਾ
1: ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵਿਆਹ ਪੰਡ ਹੋਵੇ ਦੋਸਤੀ ਪੰਡ ਹੋ ਚੱਲੇ ਰਾਹ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਦਾ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾ ਪੰਡ ਹੋ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਏ ਨਾਨਕ ਪੰਡੇ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ

0: ਕਾਸਵਾਰੀ
1: ਆਪੇ ਹੀ ਕਰਨਾ ਕਿਉਂ ਗੱਲ ਆਪੇ ਹੀ ਤੇ ਧਾਰੀ ਹੈ ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋਚਿਆ ਉਸੀ ਸਭ ਤੋਂ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ

0: ਜਿਹਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ
1: ਨਾਲ ਆਣੇ ਦੋਸਤੀ ਬੜਾ ਰੁਸਨੇ ਹੋ ਪਾਣੀ ਅੰਦਰ ਲੀਕ ਜੋ ਤਿਸਦਾ ਥਾਉ ਨਾ ਦਿਓ ਮਹੱਲਾ ਦੂਜਾ ਹੋਏ ਆਣਾ ਕਰੇ

ਸਾਹਮਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ 'ਚ ਹੁਣ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਸੂਫੀਆਨਾ ਕਲਾਮ।

ਕਦੀ ਆਮਿਲ ਬਿਰਹੋ ਸਤਾਈ ਨੂੰ। ਹੁਣੇ ਤੁਸੀਂ ਸਾਇਦਾ ਬੇਗਮ ਦੀ ਆਵਾਜ਼ ਵਿੱਚ ਇਹ ਸੂਫੀਆਨਾ ਕਲਾਮ ਸੁਣਿਆ। ਪਾਣੀ ਵਾਂਗ ਜਿਉ ਨੀ ਜਿੰਦੇ, ਪਾਣੀ ਵਾਂਗ ਵਿਹਾ, ਡਿੱਗਣ ਵੇਲੇ ਝਰਨਾ ਬਣਦਾ, ਤੁਰਨ ਵੇਲੇ ਦਰਿਆ। ਤੇ ਸਾਬਿਨ ਆ ਹੁਣ ਸੁਣੀਏ ਦਿਲ ਬਹਾਰ ਦੀ ਆਵਾਜ਼ ਵਿੱਚ ਇਹ ਸੂਫੀਆਨਾ ਕਲਾਮ। ਕੁੱਲੀ ਰਾਹ ਵਿੱਚ ਪਾਈ ਅਸਾਂ ਤੇਰੇ ਆਂਦਾ।

ਚਾਹ ਵਿੱਚ ਪਾਈ ਅਸਾਂ ਤੇਰੇ ਆਂਦਾ ਜਾਂਦਾ ਤੱਕਦਾ ਰਹੀ। ਦਿਲਬਹਾਰ ਦੀ ਆਵਾਜ਼ 'ਚ ਹੁਣੇ ਤੁਸੀਂ ਇਹ ਸੂਫੀਆਨਾ ਕਲਾਮ ਸੁਣ ਰਹੇ ਸੀ। ਮੈਂ ਤਾਂ ਰੱਖਿਆ ਗੁਨਾਹਾਂ ਨੂੰ ਲੁਕਾ ਕੇ ਲੋਕਾਂ ਭਾਣੇ ਘੁੰਡ ਕੱਢਿਆ। ਆ ਹੁਣ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਨੂੰ ਸੁਣੀਏ।

ਤੁਸੀਂ ਸੁਣ ਰਹੇ ਸੀ ਸੂਫੀਆਨਾ ਕਲਾਮ। ਇਸ ਦੇ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

નમસ્કાર, એ આકાશવાણી એ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਤਮਿਲਨਾਡੂ ਵਿਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ ਤਮਿਲਨਾਡੂ ਮੈਤਰੀ ਕੜਗਮ ਸਰਕਾਰ ਨੇ ਤਮਿਲਨਾਡੂ ਵਿਧਾਨ ਸਭਾ ਵਿਚ ਭਰੋਸੇ ਦਾ ਵੋਟ ਹਾਸਲ ਕਰ ਲਿਆ। ਆਲ ਇੰਡੀਆ ਐਨਆਰ ਕਾਂਗਰਸ ਦੇ ਨੇਤਾ ਐਨ ਰੰਗਾਸਾਮੀ ਨੇ ਅੱਜ ਰਿਕਾਰਡ ਪੰਜਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਰਕਾਰ ਨੇ ਸੋਨੇ ਤੇ ਹੋਰ ਕੀਮਤੀ ਧਾਤਾਂ ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਰੱਖਿਆ ਬਲਾਂ ਵਿਚ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਵਿਚ ਅਗਨੀਵੀਰਾਂ ਲਈ ਰਾਖਵਾਂਕਰਨ ਨੀਤੀ ਬਣਾਈ ਜਾਏਗੀ ਤੇ ਵਿਦੇਸ਼ ਮੰਤਰਾਲੇ ਨੇ ਕੈਲਾਸ਼ ਮਾਨਸਰੋਵਰ ਯਾਤਰਾ ਕਰਨ ਦੇ ਇਛੁੱਕ ਲੋਕਾਂ ਨੂੰ ਇਸ ਮਹੀਨੇ ਦੀ 19 ਤਰੀਕ ਤੋਂ ਪਹਿਲਾਂ ਅਰਜ਼ੀਆਂ ਦੇਣ ਲਈ ਕਿਹਾ ਹੈ। ਤਮਿਲਨਾਡੂ ਵਿਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ ਤਮਿਲਨਾਡੂ ਮੈਤਰੀ ਕੜਗਮ ਸਰਕਾਰ ਨੇ ਤਮਿਲਨਾਡੂ ਵਿਧਾਨ ਸਭਾ ਵਿਚ ਭਰੋਸੇ ਦਾ ਵੋਟ ਹਾਸਲ ਕਰ ਲਿਆ। 144 ਵਿਧਾਇਕਾਂ ਨੇ ਸਰਕਾਰ ਦੇ ਹੱਕ ਵਿਚ ਵੋਟ ਪਾਈ, ਜਦੋਂ ਕਿ 22 ਵਿਧਾਇਕਾਂ ਨੇ ਭਰੋਸੇ ਦੇ ਮਤੇ ਦੇ ਵਿਰੋਧ ਵੋਟ ਕੀਤੀ। ਸਦਨ ਵਿਚ ਸਰਕਾਰ ਨੂੰ ਸਪਸ਼ਟ ਬਹੁਮਤ ਪ੍ਰਾਪਤ ਹੋ ਗਿਆ। ਮੁੱਖ ਵਿਰੋਧੀ ਪਾਰਟੀ DMK ਨੇ ਕਾਰਵਾਈ ਦੌਰਾਨ ਵਿਧਾਨ ਸਭਾ ਵਿਚੋਂ ਵਾਕਆਊਟ ਕਰ ਦਿੱਤਾ। ਤਮਿਲਨਾਡੂ ਦੇ ਰਾਜਪਾਲ ਰਾਜਿੰਦਰ ਵਿਸ਼ਵਨਾਥ ਅਰਲੀਕਰ ਨੇ ਸ੍ਰੀ ਵਿਜੇ ਨੂੰ ਸਦਨ ਵਿਚ ਆਪਣਾ ਬਹੁਮਤ ਸਾਬਤ ਕਰਨ ਲਈ ਕਿਹਾ ਸੀ, ਕਿਉਂਕਿ ਉਨ੍ਹਾਂ ਦੀ ਪਾਰਟੀ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ 108 ਸੀਟਾਂ ਹਾਸਲ ਕਰ ਸਕੀ ਸੀ। ਆਲ ਇੰਡੀਆ ਐਨਆਰ ਕਾਂਗਰਸ ਦੇ ਨੇਤਾ ਐਨ ਰੰਗਾਸਾਮੀ ਨੇ ਅੱਜ ਰਿਕਾਰਡ ਪੰਜਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਲੋਕ ਨਿਵਾਸ ਵਿਖੇ ਹੋਏ ਇਕ ਸਮਾਰੋਹ ਵਿਚ ਪੁਡੂਚੇਰੀ ਦੇ ਉਪ ਰਾਜਪਾਲ ਕੇ ਕੈਲਾਸ਼ਨਾਥਨ ਨੇ ਉਨ੍ਹਾਂ ਨੂੰ ਅਹੁਦੇ ਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਸਮਾਰੋਹ ਵਿਚ ਆਲ ਇੰਡੀਆ ਐਨਆਰ ਕਾਂਗਰਸ ਦੇ ਮੱਲਾਡੀ ਕ੍ਰਿਸ਼ਨਾ ਰਾਓ ਅਤੇ ਭਾਜਪਾ ਦੇ ਏ ਨਮਾਸ ਸਿਵਿਅਮ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਮੌਜੂਦ ਲੋਕਾਂ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਸੰਗਠਨ BL ਸੰਤੋਸ਼, ਰਾਜ ਭਾਜਪਾ ਪ੍ਰਧਾਨ VP ਰਾਮਲਿੰਗਮ, ਅਧਿਕਾਰੀ ਤੇ ਪਾਰਟੀ ਆਗੂ ਸ਼ਾਮਲ ਸਨ। ਸਰਕਾਰ ਨੇ ਸੋਨੇ ਤੇ ਹੋਰ ਕੀਮਤੀ ਧਾਤਾਂ ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਜੋ ਅੱਜ ਤੋਂ ਲਾਗੂ ਹੋਏ। ਇਕ ਬਿਆਨ ਵਿਚ ਖਜ਼ਾਨਾ ਮੰਤਰਾਲੇ ਨੇ ਕਿਹੈ ਕਿ ਸੋਨੇ ਅਤੇ ਚਾਂਦੀ ਦੀ ਭਾਲ ਤੇ 5%, ਜਦੋਂ ਕਿ ਪਲੈਟੀਨਮ ਦੀ ਭਾਲ ਤੇ 5.4% ਮਹਿਸੂਲ ਲੱਗੇਗਾ। ਪ੍ਰਧਾਨ ਮੰਤਰੀ

ਨਰਿੰਦਰ ਮੋਦੀ ਨੇ ਹਾਲ ਹੀ ਦੇ ਘਰੇਲੂ ਦੌਰਿਆਂ ਦੌਰਾਨ ਆਪਣੇ ਕਾਫਲੇ ਦੇ ਆਕਾਰ ਨੂੰ ਕਾਫੀ ਘਟਾ ਦਿੱਤਾ ਹੈ, ਜਦੋਂ ਕਿ ਵਿਸ਼ੇਸ਼ ਸੁਰੱਖਿਆ ਸਮੂਹ SPG ਪ੍ਰੋਟੋਕਾਲ ਅਧੀਨ ਲਾਜ਼ਮੀ ਸਾਰੇ ਜ਼ਰੂਰੀ ਸੁਰੱਖਿਆ ਪ੍ਰਬੰਧਾਂ ਨੂੰ ਬਰਕਰਾਰ ਰਖਿਆ ਹੈ। ਹਲਕਿਆਂ ਮੁਤਾਬਕ ਪ੍ਰਧਾਨ ਮੰਤਰੀ ਦੇ ਕਾਫਿਲੇ ਵਿਚ ਵਾਹਨਾਂ ਦੀ ਗਿਣਤੀ ਵਿਚ ਕਮੀ ਉਨ੍ਹਾਂ ਦੇ ਗੁਜਰਾਤ ਅਤੇ ਆਸਾਮ ਦੇ ਹਾਲੀਆ ਦੌਰਿਆਂ ਦੌਰਾਨ ਲਾਗੂ ਕੀਤੀ ਗਈ ਸੀ। ਇਹ ਕਦਮ ਪ੍ਰਧਾਨ ਮੰਤਰੀ ਵੱਲੋਂ ਨਾਗਰਿਕਾਂ ਨੂੰ ਪੱਛਮੀ ਏਸ਼ੀਆ ਸੰਕਟ ਦਰਮਿਆਨ ਦਰਾਮਦ ਕੀਤੇ ਈਂਧਨ ਤੇ ਨਿਰਭਰਤਾ ਘਟਾ ਕੇ ਅਤੇ ਚੁਗਿਰਦੇ ਪੱਖੋਂ ਨਿਰੰਤਰ ਰਹਿਣ ਯੋਗ ਵਿਕਲਪ ਅਪਣਾਉਂਦਿਆਂ ਆਰਥਿਕ ਲਚਕੀਲੇਪਣ ਵਿਚ ਯੋਗਦਾਨ ਪਾਉਣ ਦੀਆਂ 7 ਅਪੀਲਾਂ ਦੇ ਸਬੰਧ ਵਿਚ ਚੁੱਕਿਆ ਗਿਐ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਆਪਣੇ ਕਾਫਲੇ ਦਾ ਆਕਾਰ ਘਟਾ ਕੇ ਇਸ ਨੂੰ ਅੱਧੇ ਤੋਂ ਵੀ ਘੱਟ ਕਰ ਦਿੱਤੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਮੰਤਰੀਆਂ, ਵਿਧਾਇਕਾਂ ਅਤੇ ਜਨ ਪ੍ਰਤੀਨਿਧੀਆਂ ਵੱਲੋਂ ਸਰਕਾਰੀ ਵਾਹਨਾਂ ਦੀ ਵਰਤੋਂ ਘਟਾਉਣ ਦੇ ਉਪਾਵਾਂ ਦਾ ਐਲਾਨ ਕੀਤੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਮੁੱਖ ਮੰਤਰੀ, ਮੰਤਰੀਆਂ ਅਤੇ ਹੋਰ ਅਧਿਕਾਰੀਆਂ ਦੇ ਵਾਹਨਾਂ ਦੇ ਵਿਹੜੇ ਵਿਚ 50% ਕਟੌਤੀ ਕਰਨ ਦੇ ਆਦੇਸ਼ ਦਿੱਤੇ ਨੇ ਅਤੇ ਇਹ ਨਿਰਦੇਸ਼ ਵੀ ਦਿੱਤੇ ਨੇ ਕਿ ਸਰਕਾਰੀ ਕਾਫਲਿਆਂ ਤੋਂ ਬੇਲੋੜੇ ਵਾਹਨ ਹਟਾਏ ਜਾਣ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 1998 ਵਿਚ ਇਸੇ ਦਿਨ ਭਾਰਤ ਵੱਲੋਂ ਕੀਤੀਆਂ ਗਈਆਂ ਪਰਮਾਣੂ ਪਰਖਾਂ ਨੂੰ ਯਾਦ ਕੀਤੈ। ਸੋਸ਼ਲ ਮੀਡੀਆ ਤੇ ਸੰਸਕ੍ਰਿਤ ਸੋਲੋਕ ਸੁਭਾਸ਼ਿਤਮ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਰਮਾਣੂ ਪਰਖਾਂ ਨੇ ਦੇਸ਼ ਦੇ ਅਟੁੱਟ ਇਰਾਦੇ ਨੂੰ ਦਰਸਾਇਆ। ਸ੍ਰੀ ਮੋਦੀ ਨੇ ਕਿਹਾ ਕਿ ਪਰਖਾਂ ਤੋਂ ਬਾਅਦ ਪੂਰੀ ਦੁਨੀਆਂ ਨੇ ਭਾਰਤ ਤੇ ਦਬਾਅ ਪਾਇਆ, ਪਰ ਭਾਰਤ ਨੇ ਸਾਬਤ ਕਰ ਦਿੱਤਾ ਕਿ ਕੋਈ ਵੀ ਸ਼ਕਤੀ ਇਸ ਨੂੰ ਕਾਬੂ ਨਹੀਂ ਕਰ ਸਕਦੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਬਕਾ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਫੁੱਲਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਫਖਰੂਦੀਨ ਅਲੀ ਅਹਿਮਦ ਨੇ ਦੇਸ਼ ਦੇ 5ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਤੇ 24 ਅਗਸਤ 1974 ਤੋਂ 11 ਫਰਵਰੀ 1977 ਨੂੰ ਆਪਣੇ ਦੇਹਾਂਤ ਤੱਕ ਇਸ ਅਹੁਦੇ ਤੇ ਰਹੇ। ਅਜਿਹੇ ਪਹਿਲੇ ਰਾਸ਼ਟਰਪਤੀ ਸਨ ਜਿਨ੍ਹਾਂ ਦਾ ਅਹੁਦੇ ਤੇ ਰਹਿੰਦਿਆਂ ਦੇਹਾਂਤ ਹੋਇਆ ਸੀ। ਕੇਂਦਰੀ ਜਾਂਚ ਬਿਊਰੋ CBI ਨੇ ਲੋੜੀਂਦੇ ਭਗੌੜੇ ਪ੍ਰਭਦੀਪ ਸਿੰਘ ਦੀ ਅਜ਼ਰਬਾਈਜਾਨ ਤੋਂ ਸਫਲਤਾ ਨਾਲ ਭਾਰਤ ਹਵਾਲਗੀ ਨੂੰ ਯਕੀਨੀ ਬਣਾਇਐ। CBI ਨੇ ਇਹ ਕਾਰਵਾਈ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ ਤੇ ਦਿੱਲੀ ਪੁਲਿਸ ਨਾਲ ਤਾਲਮੇਲ ਕਰਕੇ ਕੀਤੀ। CBI ਨੇ ਕਿਹੈ ਕਿ ਪ੍ਰਭਦੀਪ ਨਵੀਂ ਦਿੱਲੀ ਦੇ ਸਪੈਸ਼ਲ ਸੈੱਲ ਪੁਲਿਸ ਥਾਣੇ ਵਿਚ ਨਸ਼ੀਲੀਆਂ ਦਵਾਈਆਂ ਅਤੇ ਮਨੋਰੋਗੀ ਪਦਾਰਥ NDPS ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦਰਜ ਇਕ ਮਾਮਲੇ ਵਿਚ ਲੋੜੀਂਦਾ ਸੀ। ਇਸ ਮਾਮਲੇ ਵਿਚ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ ਅਤੇ ਕਈ ਸਹਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। CBI ਨੇ ਕਿਹਾ ਕਿ ਪ੍ਰਭਦੀਪ ਇਸ ਡਰੱਗ ਰੈਕਟ ਦਾ ਮੁੱਖ ਪ੍ਰਬੰਧਕ ਸੀ। ਪਿਛਲੇ ਕੁਝ ਸਾਲਾਂ ਵਿਚ 160 ਤੋਂ ਵੱਧ ਲੋੜੀਂਦੇ ਅਪਰਾਧੀਆਂ ਨੂੰ ਸਫਲਤਾ ਨਾਲ ਭਾਰਤ ਹਵਾਲਗੀ ਕੀਤੀ ਗਈ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਪੰਜਾਬ ਸਰਕਾਰ ਨੇ ਰੱਖਿਆ ਬਲਾਂ ਵਿਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਵਿਚ ਅਗਨੀਵੀਰਾਂ ਲਈ ਰਾਖਵਾਂਕਰਨ ਨੀਤੀ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਰੂਪਰੇਖਾ ਅਤੇ ਢਾਂਚੇ ਨੂੰ ਸਮਾਬੱਧ ਢੰਗ ਨਾਲ ਅੰਤਿਮ ਰੂਪ ਦੇਣ ਲਈ ਸੀਨੀਅਰ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਕੁਝ ਸ਼ਕਤੀਸ਼ਾਲੀ ਕਮੇਟੀ ਦਾ ਗਠਨ ਕੀਤਾ ਗਿਐ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਖਵਾਂਕਰਨ ਵਧਾਉਣ ਨੂੰ ਸਿਧਾਂਤਕ ਤੌਰ ਤੇ ਪ੍ਰਵਾਨਗੀ ਦੇ ਦਿੱਤੀ ਏ ਤਾਂ ਜੋ ਇਹ ਸਿਖਲਾਈ ਪ੍ਰਾਪਤ ਅਤੇ ਅਨੁਸ਼ਾਸਿਤ ਨੌਜਵਾਨ ਪੰਜਾਬ ਦੇ ਸਮਾਜਿਕ ਤੇ ਆਰਥਿਕ ਵਿਕਾਸ ਦਾ ਇਕ ਅਨਿੱਖਣਵਾਂ ਅੰਗ ਬਣ ਸਕਣ। ਗਿਆ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਪੰਜਾਬ ਪੁਲਿਸ, ਜੰਗਲਾਤ ਕਾਰਡ, ਅੱਗ ਬੁਝਾਊ ਸੇਵਾਵਾਂ, ਜੇਲਾਂ, ਹੋਮਗਾਰਡ ਤੇ ਸਰਕਾਰ ਦੇ ਕਈ ਹੋਰ ਵਿੰਗਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਸਵੇਰੇ ਚਿਲੀ ਦੇ ਵਿਦੇਸ਼ ਮੰਤਰੀ ਫਰਾਂਸਿਸਕੋ ਪੇਰੇਜ਼ ਮੈਕਕੇਨਾ ਨਾਲ ਮੁਲਾਕਾਤ ਕੀਤੀ। ਸ੍ਰੀ ਜੈਸ਼ੰਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਦਸਿਆ ਕਿ ਦੋਵਾਂ ਨੇਤਾਵਾਂ ਨੇ ਬਾਜ਼ਾਰਾਂ ਤੇ ਸਰੋਤਿਆਂ ਵਿਚ ਭਿੰਨਤਾ ਲਿਆਉਣ, ਤਰਜੀਹੀ ਵਸਤਾਂ ਦੀ ਦਰਾਮਦ ਨੂੰ ਵਧਾਉਣ ਅਤੇ ਸੇਵਾਵਾਂ ਦੀ ਆਰਥਿਕਤਾ ਨੂੰ ਸੁਚਾਰੂ ਬਣਾਉਣ ਲਈ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਚਰਚਾ ਕੀਤੀ। ਸ੍ਰੀ ਫਰਾਂਸਿਸਕੋ ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਬ੍ਰਿਕਸ ਵਿਦੇਸ਼ ਮੰਤਰੀਆਂ ਦੀ 2 ਰੋਜ਼ਾ ਮੀਟਿੰਗ ਵਿਚ ਸ਼ਾਮਲ ਹੋਣ ਲਈ ਭਾਰਤ ਆਏ ਨੇ। ਇੰਡੋਨੇਸ਼ੀਆਈ ਵਿਦੇਸ਼ ਮੰਤਰੀ ਸੁਗੀਓ ਨੂੰ ਅੱਜ ਸਵੇਰੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ। ਉਹ ਕੱਲ੍ਹ ਤੋਂ ਸ਼ੁਰੂ ਹੋ ਰਹੀ 2 ਦਿਨਾਂ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਭਾਰਤ ਦਾ ਦੌਰਾ ਕਰ ਰਹੇ ਨੇ। ਇਸ ਮੀਟਿੰਗ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਕਰਨਗੇ। ਬ੍ਰਿਕਸ ਦੇ ਵਿਦੇਸ਼ ਮੰਤਰੀ ਅਤੇ ਮੈਂਬਰ ਤੇ ਭਾਈਵਾਲ ਦੇਸ਼ਾਂ ਦੇ ਵਫਦ ਦੇ ਮੁਖੀ ਮੀਟਿੰਗ ਵਿਚ ਹਿੱਸਾ ਲੈਣਗੇ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਮੀਟਿੰਗ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਆਪਸੀ ਹਿੱਤ ਦੇ ਆਲਮੀ ਤੇ ਖੇਤਰੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨਗੇ। ਵਿਦੇਸ਼ ਮੰਤਰਾਲੇ ਨੇ ਕੈਲਾਸ਼ ਮਾਨਸਰੋਵਰ ਯਾਤਰਾ ਕਰਨ ਦੇ ਇਛੁੱਕ ਲੋਕਾਂ ਨੂੰ ਇਸ ਮਹੀਨੇ ਦੀ 19 ਤਰੀਕ ਤੋਂ ਪਹਿਲਾਂ ਅਰਜ਼ੀ ਦੇਣ ਦੀ ਅਪੀਲ ਕੀਤੀ ਏ। ਇਸ ਯਾਤਰਾ ਲਈ ਰਜਿਸਟ੍ਰੇਸ਼ਨ ਛੇਤੀ ਹੀ ਬੰਦ ਹੋ ਰਹੀ ਏ। ਇਛੁੱਕ ਬਿਨੈਕਾਰ ਅਧਿਕਾਰਤ ਵੈਬਸਾਈਟ KMY.gov.in ਰਾਹੀਂ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਅਤੇ ਰਜਿਸਟਰ ਵੀ ਕਰ ਸਕਦੇ ਨੇ।
ਮੁਲਾਇਮ ਸਿੰਘ ਯਾਦਵ ਦੇ ਛੋਟੇ ਪੁੱਤਰ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੇ ਮਤਰੇ ਭਰਾ ਪ੍ਰਤੀਕ ਯਾਦਵ ਦਾ 38 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਲਖਨਊ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੀ ਪਤਨੀ ਅਪਰਣਾ ਵਿਸ਼ ਯਾਦਵ ਬੀਜੇਪੀ ਦੇ ਮੈਂਬਰ ਨੇ ਅਤੇ ਮੌਜੂਦਾ ਸਮੇਂ ਵਿਚ ਰਾਜ ਮਹਿਲਾ ਕਮਿਸ਼ਨ ਦੇ ਉਪ ਚੇਅਰਪਰਸਨ ਨੇ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਤੀਕ ਯਾਦਵ ਦੇ ਦੇਹਾਂਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਤੀਕ ਯਾਦਵ ਦਾ ਅਚਾਨਕ ਦੇਹਾਂਤ ਬੇਹੱਦ ਦੁਖਦਾਈ ਏ। ਮੁੱਖ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਨੀਟ ਯੂਜੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੇ ਕਥਿਤ ਤੌਰ ਤੇ ਲੀਕ ਹੋਣ ਦੇ ਮਾਮਲੇ ਦੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ ਸੀਬੀਆਈ ਦੀ ਇਕ ਟੀਮ ਜੈਪੁਰ ਪਹੁੰਚ ਗਈ ਏ। ਟੀਮ ਨੇ ਰਾਜਸਥਾਨ ਪੁਲਿਸ ਦੇ ਵਿਸ਼ੇਸ਼ ਆਪਰੇਸ਼ਨ ਗਰੁੱਪ SOG ਵੱਲੋਂ ਹਿਰਾਸਤ ਵਿਚ ਲਏ ਗਏ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਏ। ਜਾਂਚ ਦੇ ਹਿੱਸੇ ਵਜੋਂ SOG ਨੇ ਸੀਕਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਵੀ ਲੋਕਾਂ ਤੋਂ ਪੁੱਛਗਿੱਛ ਕੀਤੀ ਏ। IPL ਕ੍ਰਿਕਟ ਵਿਚ ਅੱਜ ਰਾਏਪੁਰ ਵਿਚ ਰਾਇਲ ਚੈਲੰਜਰਸ ਬੰਗਲੌਰੀ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਬੀਤੀ ਰਾਤ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਚ ਗੁਜਰਾਤ ਟਾਈਟਨਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 82 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿਚ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇਕ ਵਾਰ ਫੇਰ। ਤਾਮਿਲਨਾਡੂ ਵਿਚ ਸੀ ਜੋਜ਼ਫ ਵਿਜੇ ਦੀ ਅਗਵਾਈ ਵਾਲੀ ਤਾਮਿਲਨਾਡੂ ਵੇਤਰੀ ਕੜਗਮ ਸਰਕਾਰ ਨੇ ਤਾਮਿਲਨਾਡੂ ਵਿਧਾਨ ਸਭਾ ਵਿਚ ਭਰੋਸੇ ਦਾ ਵੋਟ ਹਾਸਲ ਕਰ ਲਿਆ। ਆਲ ਇੰਡੀਆ NR ਕਾਂਗਰਸ ਦੇ ਨੇਤਾ ਐਨ ਰੰਗਾਸਾਮੀ ਨੇ ਅੱਜ ਰਿਕਾਰਡ 5ਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਰਕਾਰ ਨੇ ਸੋਨੇ ਤੇ ਹੋਰ ਕੀਮਤੀ ਧਾਤਾਂ ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਰੱਖਿਆ ਬਲਾਂ ਵਿਚ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਵਿਚ ਅਗਨੀਵੀਰਾਂ ਲਈ ਰਾਖੋ ਕਰਨ ਨੀਤੀ ਬਣਾਈ ਜਾਏਗੀ ਤੇ ਵਿਦੇਸ਼ ਮੰਤਰਾਲੇ ਨੇ ਕੈਲਾਸ਼ ਮਾਨਸਰੋਵਰ ਯਾਤਰਾ ਕਰਨ ਦੇ ਇਛੁੱਕ ਲੋਕਾਂ ਨੂੰ ਇਸ ਮਹੀਨੇ ਦੀ 19 ਤਰੀਕ ਤੋਂ ਪਹਿਲਾਂ ਅਰਸੀਆ ਦੇਣ ਲਈ ਕਿਹਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਹਿੱਕ ਨੂੰ ਹਿੱਕ ਵੱਧ ਕੇ ਸੂਫੀ ਗੀਤ ਹਨ ਜਿਹੜੇ ਸਾਡੇ ਪੀਰਾਂ ਨੇ ਲਿਖੇ ਹਨ, ਸ਼ਾਹ ਹੁਸੈਨ, ਬੁੱਲੇ ਸ਼ਾਹ, ਫਰੀਦ, ਕਾਫੀਆਂ, ਡੋਹੜੇ, ਹਿੱਕ ਨੂੰ ਹਿੱਕ ਵੱਧ ਗੀਤ ਹਨ। ਹੁਣ ਰੁਪੇਸ਼ ਚੋਪੜਾ ਜੀ ਕੋ ਮੈਂ ਦਰਖਾਸਤ ਕਰੇ ਸਾਂ ਕਿ ਉਹ ਸਾਕੂ ਸੁਣਾਵਣ ਰੋਂਦੇ ਉਮਰ ਨਿਭਾਈ ਯਾਰ ਦੀ ਖਬਰ ਨਾ ਆਈ, ਫਰੀਦ ਸਾਹਿਬ ਦਾ ਲਿਖਿਆ ਵਾ।

ਸਾਈਂ ਝੂਲੇ ਲਾਲ ਦੀ ਇਬਾਦਤ ਵਿੱਚ ਗਾਇਆ ਵੰਜਣ ਵਾਲਾ ਹੈ ਗੀਤ ਦਮਾਦਮ ਮਸਤ ਕਲੰਦਰ। ਮਤਣ ਹੀ ਕੋਈ ਸਿਰਾਇਕੀ ਬਿਰਾਦਰੀ ਵਿੱਚ ਇੰਝਾ ਬੰਦਾ ਹੋ ਸੀ ਜੇ ਨਾ ਸੁਣ ਰੱਖਿਆ ਹੋ ਸੀ। ਬਹੁ ਵੱਡੇ ਵੱਡੇ ਗਾਇਕਾਂ ਨੇ ਇਹ ਗੀਤ ਗਾਇਆ ਹੈ। ਅੱਜ ਅਸਾਕੂ ਰੁਪੇਸ਼ ਚੋਪੜਾ ਜੀ ਇਹ ਗੀਤ ਗਾ ਕੇ ਸੁਣੇ ਸਨ, ਦਮਾਦਮ ਮਸਤ ਕਲੰਦਰ।

ਸਹੀ ਬੁੱਲੇ ਸ਼ਾਹ ਸਾਹਿਬ ਇੱਕ ਬਹੁ ਵੱਡੇ ਫਕੀਰ ਹਨ, ਸੰਤ ਹਨ, ਖੁਦਾ ਦੇ ਨੇਕ ਬੰਦੇ ਹਨ, ਜਿਨ੍ਹਾਂ ਨੇ ਬਹੁ ਸਾਰੇ ਪੰਜਾਬੀ ਵਿੱਚ ਸਰਾਇਕੀ ਵਿੱਚ ਗੀਤ ਲਿਖੇ ਹਨ। ਉਹਨਾਂ ਦਾ ਇੱਕ ਬਹੁ ਮਸ਼ਹੂਰ ਗੀਤ ਹੈ, ਅਸਾਂ ਨਾਜ਼ੁਕ ਦਿਲ ਦੇ ਲੋਕ ਹਾਂ, ਸਾਡਾ ਦਿਲ ਨਾ ਯਾਰ ਦੁਖਾਇਆ ਕਰ। ਰੁਪੇਸ਼ ਚੋਪੜਾ ਜੀ।

ਵਾਹ ਜੀ ਵਾਹ, ਬਹੁਤ ਵਧੀਆ ਰੁਪੇਸ਼ ਚੋਪੜਾ ਜੀ। ਨਿੰਦਰ ਤੇ ਕਈਆਂ ਹਾਏ ਕਈਆਂ ਜੋਕਾਂ ਲਾਈਆਂ, ਹੁਣ ਅਸਾਂ ਤੁਹਾਡੇ ਕੰਨੋਂ ਇੱਕ ਵੀ ਫਰਮਾਇਸ਼ ਕਰੇ ਸੂ, ਇੱਕ ਬਿਆ ਸੂਫੀ ਗੀਤ। ਯਾਰ ਡਾਢੀ ਇਸ਼ਕ ਆਤਿਸ਼ ਲਾਈ ਹੈ, ਇਸ਼ਕ ਤੇ ਬਹਾ ਬਰੋਬਰ ਇਸ਼ਕ ਦਾ ਤਾ ਤਖੇਰਾ, ਬਹਾ ਸੜੇ ਦੀ ਕੱਖ ਕਾਨੇ ਨੂੰ ਇਸ਼ਕ ਸੜੇ ਦਾ ਜਿਹੜਾ। ਯਾਰ ਡਾਢੀ ਇਸ਼ਕ ਆਤਿਸ਼ ਲਾਈ ਹੈ।

ਸਾਨੂੰ ਲੱਗ ਗਈ ਬੇਅਖਤਿਆਰੀ, ਸਾਨੂੰ ਲੱਗ ਗਈ ਬੇਅਖਤਿਆਰੀ, ਸੀਨੇ ਦੇ ਵਿੱਚ ਨਾ ਸਮਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ। ਹੁਲ ਹੁਲਾ ਕੇ ਇਸ਼ਕ ਜੁਆਇਆ, ਮੁਹੱਬਤ ਡਾਡਾ ਸ਼ੋਰ ਮਚਾਇਆ, ਮੁਹੱਬਤ ਡਾਡਾ ਸ਼ੋਰ ਮਚਾਇਆ, ਹੁਲ ਹੁਲਾ ਕੇ।

ਮੰਗਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ। ਉਹ ਸਾਨੂੰ ਲੱਗ ਗਈ ਬੇ ਅੱਖ ਤਿਆਰੀ, ਸਾਨੂੰ ਲੱਗ ਗਈ ਬੇ ਅੱਖ ਤਿਆਰੀ, ਸੀਨੇ ਦੇ ਵਿੱਚ ਨਾ ਸਮਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ। ਉਹ ਸਾਨੂੰ ਲੱਗ

ਕੋਈ ਕੰਜੂਸ ਹੈ, ਕੋਈ ਬਹੁਤ ਹੀ ਗਰੀਬ ਹੈ ਤੇ ਕਿਸੇ ਨੂੰ ਕਿਸਮਤ ਦਾ ਧਨੀ ਕਿਹਾ ਜਾ ਸਕਦਾ। ਇਹ ਬਿਲਕੁਲ ਉਦਾਂ ਹੀ ਹੈ ਜਿਵੇਂ ਪੰਜਾਬ ਦੇ ਗਲਪਕਾਰ ਰਾਮ ਸਰੂਪ ਅਣਕੀ ਆਪਣੇ ਕਾਲਪਨਿਕ ਮਲਵਈ ਪਿੰਡ ਕੋਠੇ ਖੜਕ ਸਿੰਘ ਬਾਰੇ ਜ਼ਿਕਰ ਕਰਦੇ ਨੇ। ਦੋਸਤੋ, ਆਰ ਕੇ ਨਾਰਾਇਣ ਇਨ੍ਹਾਂ ਦਾ ਜਨਮ ਮਦਰਾਸ ਦੇ ਵਿਚ ਹੋਇਆ। ਇਨ੍ਹਾਂ ਦੇ ਪਿਤਾ ਇਕ ਸਕੂਲ ਦੇ ਵਿਚ ਹੈੱਡ ਮਾਸਟਰ ਸਨ, ਇਸ ਕਰਕੇ ਪੜ੍ਹਨ ਦਾ ਲਿਖਣ ਦਾ ਕਿਤਾਬਾਂ ਨਾਲ ਦੋਸਤੀ ਘਰ ਦੇ ਵਿਚ ਹੀ ਹੋ ਗਈ। ਆਰ ਕੇ ਨਾਰਾਇਣ ਹੋਰਾਂ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿਤਾ ਦੇ ਸਕੂਲ ਤੋਂ ਹੀ ਪਾਸ ਕੀਤੀ ਤੇ ਉਸ ਤੋਂ ਬਾਅਦ ਵਧੇਰੇ ਟਾਈਮ ਉਹ ਆਪਣੇ ਨਾਨਕਿਆਂ ਦੇ ਘਰ ਹੀ ਰਹਿੰਦੇ ਸੀ। ਘਰ ਦੇ ਵਿਚ ਪੜ੍ਹੇ ਲਿਖੇ ਮਾਤਾ ਪਿਤਾ ਸੀ, ਇਸ ਕਰਕੇ ਘਰ ਦੇ ਵਿਚ ਅੰਗਰੇਜ਼ੀ ਬੋਲਣ ਦਾ ਬੜਾ ਰਿਵਾਜ਼ ਸੀ ਤੇ ਆਪਣੇ ਨਾਨੀ ਨਾਲ ਆਰ ਕੇ ਨਾਰਾਇਣ ਦਾ ਬੜਾ ਪਿਆਰ ਸੀ। ਕਹਿੰਦੇ ਨੇ ਕਿ ਜਿਹੜੇ ਬੱਚੇ ਆਪਣੇ ਨਾਨਾ ਨਾਨੀ ਦੀ ਛਤਰ ਛਾਇਆ ਹੇਠ ਪੜ੍ਹਦੇ ਨੇ, ਲਿਖਦੇ ਨੇ, ਵੱਡੇ ਹੁੰਦੇ ਨੇ, ਉਨ੍ਹਾਂ ਤੇ ਆਪਣੀ ਜੜ੍ਹਾਂ ਦਾ, ਆਪਣੇ ਸਾਹਿਤ ਦਾ, ਆਪਣੀਆਂ ਜਿਹੜੀਆਂ ਕਲਪਨਾਵਾਂ ਨੇ ਉਹਦਾ ਅਸਰ ਬੜਾ ਪੈਂਦਾ ਹੈ। ਉਨ੍ਹਾਂ ਦੀ ਨਾਨੀ ਪਾਰਵਤੀ ਨੇ ਵੀ ਆਰ ਕੇ ਨਾਰਾਇਣ ਨੂੰ ਬੜੇ ਪਿਆਰ ਨਾਲ ਪਾਲਿਆ। ਉਨ੍ਹਾਂ ਨੂੰ ਪੜ੍ਹਨ ਦਾ ਖੁੱਲ੍ਹਾ ਮੌਕਾ ਮਿਲਿਆ। ਨਾਨੀ ਦੀਆਂ ਛੋਟੀਆਂ ਛੋਟੀਆਂ ਕਹਾਣੀਆਂ ਨੂੰ ਉਹ ਤਸੱਵਰ ਵਿਚ ਲੈ ਕੇ ਆਉਂਦੇ ਸੀ। ਉਹ ਆਪਣੀ ਚੇਤਨਾ ਦੇ ਵਿਚ ਸੋਚਦੇ ਹੁੰਦੇ ਸੀ ਕਿ ਕਾਸ਼ ਇਦਾਂ ਹੀ ਕੋਈ ਰਾਜਕੁਮਾਰ ਘੋੜੇ ਤੇ ਬੈਠਾ ਆਉਂਦਾ ਪਿਆ, ਕਿਸੇ ਰਾਜਕੁਮਾਰੀ ਨੇ ਰਾਕਸ਼ਸ ਨੂੰ ਆਪਣੇ ਵਸ ਦੇ ਵਿਚ ਕਰ ਲਿਆ ਹੈ। ਔਰ ਇਸੇ ਤਰ੍ਹਾਂ ਦੀਆਂ ਕਹਾਣੀਆਂ ਉਨ੍ਹਾਂ ਦੇ ਮਨ ਦੇ ਵਿਚ ਅਕਸਰ ਆਇਆ ਕਰਦੀਆਂ ਸੀ। ਉਨ੍ਹਾਂ ਦੇ ਸਭ ਤੋਂ ਛੋਟੇ ਭਰਾ ਆਰ ਕੇ ਲਕਸ਼ਮਣ, ਜਿਹੜੇ ਕਿ ਬਹੁਤ ਹੀ ਫੇਮਸ ਕਾਰਟੂਨਿਸਟ ਨੇ, ਉਨ੍ਹਾਂ ਦੇ ਮੁਤਾਬਿਕ ਪਰਿਵਾਰ ਦੇ ਵਿਚ ਸਾਰੇ ਅੰਗਰੇਜ਼ੀ ਚ ਗੱਲਬਾਤ ਕਰਦੇ ਸੀ। ਇਸੇ ਕਰਕੇ ਆਰ ਕੇ ਨਾਰਾਇਣਨ ਦੀ ਲੇਖਣੀ ਵੀ ਅੰਗਰੇਜ਼ੀ ਵਿਚ ਹੀ ਹੈ। ਨਾਨਕੇ ਘਰ ਦੇ ਵਿਚ ਰਹਿੰਦਿਆਂ ਉਨ੍ਹਾਂ ਨੇ ਮਦਰਾਸ ਦੇ ਰਵਾਇਤੀ ਸਕੂਲਾਂ ਤੋਂ ਹਾਈ ਸਕੂਲ ਤੱਕ ਦੀ ਵਿਦਿਆ ਹਾਸਲ ਕੀਤੀ। ਆਰ ਕੇ ਨਾਰਾਇਣਨ ਯੂਨੀਵਰਸਿਟੀ ਦਾਖਲੇ ਦੇ ਇਮਤਿਹਾਨ ਚ ਫੇਲ ਹੋ ਗਏ। ਇਸ ਕਰਕੇ ਇਕ ਸਾਲ ਉਹ ਘਰ ਹੀ ਬੈਠੇ ਰਹੇ, ਘਰ ਦੇ ਵਿਚ ਲਿਖਣ ਦੀ ਪ੍ਰੈਕਟਿਸ ਕਰਦੇ ਰਹੇ। ਇਸ ਤੋਂ ਪਿੱਛੋਂ 1926 ਦੇ ਵਿਚ ਉਨ੍ਹਾਂ ਨੇ ਦਾਖਲਾ ਹਾਸਲ ਕੀਤਾ ਤੇ ਮਹਾਰਾਜਾ ਕਾਲਜ ਮੈਸੂਰ ਵਿਚ ਦਾਖਲਾ ਲਿੱਤਾ। ਬੀ ਏ ਪਾਸ ਕਰਨ ਚ ਵੀ ਉਨ੍ਹਾਂ ਨੂੰ ਬਾਕੀਆਂ ਨਾਲੋਂ ਇਕ ਵਧੇਰੇ ਸਾਲ ਲੱਗ ਗਿਆ, ਯਾਨੀ ਕਿ 4 ਸਾਲ ਲੱਗ ਗਏ। ਪਰ ਫੇਰ ਵੀ ਦੇਖ ਲਓ, ਉਨ੍ਹਾਂ ਦੀ ਲੇਖਣੀ ਤੋਂ ਕਿਤੇ ਨਹੀਂ ਪਤਾ ਲੱਗਦਾ ਕਿ ਉਨ੍ਹਾਂ ਦੇ ਵਿਚ ਸਮਝ ਦੀ ਜਾਂ ਕਿਸੇ ਚੀਜ਼ ਦੀ ਕੋਈ ਘਾਟ ਸੀ। ਸੋਚਣੀ ਇੰਨੀ ਅੱਵਲ ਦਰਜੇ ਦੀ ਕਿ ਆਪਣੀ ਇਮੈਜੀਨੇਸ਼ਨ ਦੇ ਵਿਚ, ਆਪਣੀ ਕਲਪਨਾ ਦੇ ਵਿਚ ਹੀ ਉਨ੍ਹਾਂ ਨੇ ਕਿੰਨਾ ਕੁਝ ਬਣਾ ਕੇ, ਕਿੰਨਾ ਕੁਝ ਲਿਖ ਕੇ ਸਾਡੇ ਸਾਹਮਣੇ ਪਾ ਦਿੱਤਾ। ਦੋਸਤੋ, ਐਮ ਏ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਸਕੂਲ ਦੇ ਵਿਚ ਨੌਕਰੀ ਮਿਲੀ। ਇਸ ਕਰਕੇ ਉਨ੍ਹਾਂ ਨੇ ਸਰਕਾਰੀ ਨੌਕਰੀ ਨੂੰ ਹੀ ਤਰਜੀਹ ਦੇਣੀ ਸਮਝੀ। ਪਰ ਜਦੋਂ ਉਸ ਸਕੂਲ ਦੇ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਫਿਜ਼ੀਕਲ ਐਜੂਕੇਸ਼ਨ ਦਾ ਟੀਚਰ ਧਿਆਇਆ ਕਿ ਤੁਹਾਨੂੰ ਅਸੀਂ ਫਿਜ਼ੀਕਲ ਐਜੂਕੇਸ਼ਨ ਦਾ ਟੀਚਰ ਬਣਾਉਣਾ, ਤੇ ਇਨ੍ਹਾਂ ਨੂੰ ਗੁੱਸਾ ਚੜ ਗਿਆ ਤੇ ਇਨ੍ਹਾਂ ਨੇ ਨੌਕਰੀ ਛੱਡ ਦਿੱਤੀ। ਵੈਸੇ ਵੀ ਕਹਿੰਦੇ ਨੇ ਕਿ ਜਿਹੜੇ ਪਰਫਾਰਮਿੰਗ ਆਰਟਿਸਟ ਹੁੰਦੇ ਨੇ, ਲੇਖਣ, ਸੋਚਣ, ਗਾਣ ਵਜਾਣ ਵਾਲੇ, ਸਾਰੀ ਤਰ੍ਹਾਂ ਦੇ ਜਿਹੜੇ ਪਰਫਾਰਮਿੰਗ ਆਰਟਿਸਟ ਹੁੰਦੇ ਨੇ, ਇਹ ਬੜੇ ਮਨ ਦੇ ਚੰਚਲ ਹੁੰਦੇ ਨੇ। ਜਿਹੜੀ ਚੀਜ਼ ਚੰਗੀ ਲੱਗੀ ਉਹ ਤਾਂ ਇਹ ਗੱਲ ਨਾਲ ਲਾ ਲੈਂਦੇ ਨੇ, ਪਰ ਜਿਹੜੀ ਚੀਜ਼ ਚੰਗੀ ਨਹੀਂ ਲੱਗਦੀ ਫੇਰ ਉਥੋਂ ਇਹ ਪਿੱਛਾ ਛੁਡਾ ਲੈਂਦੇ ਨੇ। ਇਸੇ ਤਰ੍ਹਾਂ ਹੋਇਆ ਆਰ ਕੇ ਨਾਰਾਇਣਨ ਨਾਲ। ਨੌਕਰੀ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਹਾਂ, ਮੈਂ ਲੇਖਣ ਦੇ ਵਿਚ ਬਹੁਤ ਵਧੀਆ ਕਰ ਸਕਦਾ ਹਾਂ। ਸੰਨ 1930 ਦੇ ਵਿਚ ਇਨ੍ਹਾਂ ਨੇ ਸਵਾਮੀ ਐਂਡ ਫਰੈਂਡਸ ਨਾਂ ਹੇਠ ਪਹਿਲਾ ਨਾਵਲ ਲਿਖਿਆ, ਜਿਸ ਵਿਚ ਉਨ੍ਹਾਂ ਨੇ ਇਕ ਕਾਲਪਨਿਕ ਪਿੰਡ ਮਾਲਗੁੱਡੀ ਦੀ ਗੱਲ ਕੀਤੀ, ਜਿਹਦੇ ਵਿਚ ਕਿੰਨੀਆਂ ਹੀ ਕਹਾਣੀਆਂ ਤੁਸੀਂ ਦੇਖੀਆਂ ਹੋਣੀਆਂ ਔਰ ਅੱਵਲ ਦਰਜੇ ਦੀਆਂ ਕਹਾਣੀਆਂ ਨੇ। ਦੋਸਤੋ, ਉਸ ਤੋਂ ਬਾਅਦ ਉਨ੍ਹਾਂ ਨੇ ਇਸ ਕਾਲਪਨਿਕ ਕਹਾਣੀ ਤੋਂ ਬਾਅਦ ਜਦੋਂ ਇਨ੍ਹਾਂ ਦੀ ਸ਼ਾਦੀ ਹੋ ਗਈ ਰਾਜਮ ਨਾਮ ਦੀ ਲੜਕੀ ਨਾਲ, ਫਿਰ ਇਨ੍ਹਾਂ ਨੇ ਆਪਣਾ ਅਗਲਾ ਨਾਵਲ ਲਿਖਿਆ ਬੈਚਲਰ ਆਫ ਆਰਟਸ। ਉਹਦੇ ਵਿਚ ਉਨ੍ਹਾਂ ਦੇ ਸਕੂਲ ਦੇ ਵਿਚ ਕੀ ਕੀ ਤਜਰਬੇ ਹੋਏ, ਕੀ ਕੀ ਨਾਕਾਮੀਆਂ ਹੋਈਆਂ, ਕੀ ਕੀ ਉਨ੍ਹਾਂ ਨੂੰ ਸਫਲਤਾਵਾਂ ਮਿਲੀਆਂ, ਉਨ੍ਹਾਂ ਬਾਰੇ ਚ ਉਨ੍ਹਾਂ ਨੇ ਗੱਲਬਾਤ ਕੀਤੀ। ਤੀਜਾ ਨਾਵਲ ਇਨ੍ਹਾਂ ਨੇ ਲਿਖਿਆ ਦ ਡਾਰਕ ਰੂਮ। 1938 ਵਿਚ ਉਨ੍ਹਾਂ ਨੇ ਇਹ ਲਿਖਿਆ। ਉਨ੍ਹਾਂ ਵਿਚ ਘਰੇਲੂ ਉਥਲ ਫੁਥਲ ਦੀ ਗੱਲ ਕੀਤੀ ਗਈ ਹੈ ਕਿ ਘਰ ਦੇ ਵਿਚ ਛੋਟੇ ਛੋਟੇ ਮਸਲੇ ਕਿਵੇਂ ਕਈ ਵਾਰੀ ਵੱਡੀ ਮੁਸੀਬਤ ਦਾ ਕਾਰਨ ਬਣ ਜਾਂਦੇ ਨੇ, ਬਿਲਕੁਲ ਜਿਵੇਂ ਮਨੂ ਭੰਡਾਰੀ ਨੇ ਲਿਖੀ ਹੈ ਆਧੇ ਅਧੂਰੇ। ਬਿਲਕੁਲ ਜੀ, ਉਨ੍ਹਾਂ ਦਾ ਇਹ ਨਾਵਲ ਸੀ ਜਿਹੜਾ ਦ ਡਾਰਕ ਰੂਮ, ਜਿਹੜਾ ਕਿ 1938 ਵਿਚ ਆਇਆ ਸੀ, ਬੜਾ ਹੀ ਮਕਬੂਲ ਹੋਇਆ, ਲੋਕਾਂ ਨੂੰ ਬੜਾ ਪਸੰਦ ਆਇਆ। 1937 ਵਿਚ ਇਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਤੇ 1939 ਵਿਚ ਇਨ੍ਹਾਂ ਦੀ ਪਤਨੀ ਰਾਜਮ ਵੀ ਟਾਈਫਾਈਡ ਦੇ ਕਰਕੇ ਸਰਵਾਈਵ ਨਹੀਂ ਕਰ ਪਈ, ਉਨ੍ਹਾਂ ਦੀ ਵੀ ਡੈਥ ਹੋ ਗਈ। ਨਾਰਾਇਣ ਬੜੇ ਦੁਖੀ ਹੋ ਗਏ ਤੇ ਉਦਾਸ ਰਹਿਣ ਲੱਗ ਪਏ। ਉਨ੍ਹਾਂ ਨੇ ਆਪਣੀ 3 ਸਾਲ ਦੀ ਬੇਟੀ ਹੇਮਾ ਜਦੋਂ ਉਹਦੇ ਵੱਲ ਵੇਖਿਆ ਤੇ ਉਨ੍ਹਾਂ ਨੂੰ ਲੱਗਿਆ ਕਿ ਨਹੀਂ, ਮੈਂ ਆਪਣੇ ਲਈ ਨਹੀਂ, ਮੈਂ ਆਪਣੀ ਧੀ ਲਈ ਜੀਣਾ ਹੈ। ਫੇਰ ਉਨ੍ਹਾਂ ਨੇ ਆਪਣੀ ਲੇਖਣੀ ਨੂੰ ਜਾਰੀ ਰੱਖਿਆ, ਛੋਟੇ ਛੋਟੇ ਨਾਵਲ ਲਿਖਦੇ ਰਹੇ। ਇਨ੍ਹਾਂ ਲੇਖਣੀਆਂ ਦੇ ਵਿਚ

0: ਤੇ ਸਵਾਮੀ ਤੇ ਉਹਦੇ ਦੋਸਤਾਂ ਦੀਆਂ ਸ਼ਰਾਰਤਾਂ ਅੱਜ ਵੀ ਇਨ ਬਿਨ ਵਸੀਆਂ ਹੋਈਆਂ ਨੇ। ਦੋਸਤੋ, ਸਾਲ 2000 ਦੇ ਵਿੱਚ ਉਨ੍ਹਾਂ ਨੂੰ ਪਦਮ ਵਿਭੂਸ਼ਣ ਦਾ ਸਨਮਾਨ ਵੀ ਦਿੱਤਾ ਗਿਆ ਸੀ। ਆਰ ਕੇ ਨਾਰਾਇਣਨ ਕਹਿੰਦੇ ਨੇ ਕਿ ਜੇ ਤੁਸੀਂ ਕਿਸੇ ਨਾਲ ਪਿਆਰ ਕਰਨਾ ਨਾ ਤੇ ਤੁਸੀਂ ਕਿਸੇ ਕਵੀ ਨਾਲ ਪਿਆਰ ਕਰੋ, ਕਿਸੇ ਲੇਖਕ ਨਾਲ ਪਿਆਰ ਕਰੋ, ਤੁਸੀਂ ਉਹਦੇ ਸ਼ਬਦਾਂ ਦੇ ਵਿੱਚ ਹਮੇਸ਼ਾ ਜ਼ਿੰਦੇ ਰਹੋਗੇ। ਅੱਜ ਅਸੀਂ ਆਰ ਕੇ ਨਾਰਾਇਣਨ ਹੋਰਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਦੀ ਲੇਖਣੀ ਨੂੰ ਯਾਦ ਕਰਦੇ ਹੋਏ, ਬਸ ਇੰਨਾ ਹੀ ਕਹਿਣਾ ਚਾਹਾਂਗੇ ਕਿ ਇੰਨਾ ਸੋਹਣਾ ਲਿਖਣ ਵਾਲੇ ਲੋਕ ਬੇਸ਼ੱਕ ਇਸ ਜਾਮੇ ਨੂੰ ਛੱਡ ਕੇ ਚਲੇ ਜਾਂਦੇ ਨੇ, ਪਰ ਉਨ੍ਹਾਂ ਦੀ ਲੇਖਣੀ, ਉਨ੍ਹਾਂ ਦੀ ਸੋਚ ਚਿਰਾਂ ਚਿਰਾਂ ਤੱਕ, ਯੁਗਾਂ ਯੁਗਾਂ ਤੱਕ ਲੋਕਾਂ ਦੇ ਜ਼ਿਹਨ ਚ ਵਸੀ ਰਹਿੰਦੀ ਹੈ। ਇਹ ਸੀ ਅੱਜ ਦੀ ਗੱਲ ਔਰ ਹੁਣ ਅਸੀਂ ਚਲਦੇ ਹਾਂ ਅਗਲੇ ਪ੍ਰੋਗਰਾਮ ਵੱਲ। ਜੀ ਹਾਂ, ਪ੍ਰੋਗਰਾਮ ਹੈ ਜੀ ਆਇਆਂ ਨੂੰ। ਸਾਡੇ ਅੱਜ ਦੇ ਮਹਿਮਾਨ ਨੇ ਡਾਕਟਰ ਸੁਰਜੀਤ ਪਾਤਰ, ਜਿਹੜੇ ਸਾਨੂੰ ਸਦੀਵੀ ਵਿਛੋੜਾ ਦੇ ਗਏ, ਮਗਰ ਫੇਰ ਵੀ ਉਨ੍ਹਾਂ ਦੀਆਂ ਲਿਖਤਾਂ, ਉਨ੍ਹਾਂ ਦੀਆਂ ਸ਼ਾਇਰੀ ਦੀਆਂ ਤੁੱਕਾਂ ਪੜ੍ਹ ਕੇ, ਉਨ੍ਹਾਂ ਦੀ ਕਵਿਤਾਵਾਂ ਪੜ੍ਹ ਕੇ ਦਿਲ ਹੱਸ ਵੀ ਪੈਂਦਾ ਤੇ ਦਿਲ ਰੋ ਵੀ ਪੈਂਦਾ। ਇਨ੍ਹਾਂ ਨਾਲ ਗੱਲਬਾਤ ਕੀਤੀ ਹੈ ਲਖਵਿੰਦਰ ਜੌਹਲ ਹੋਰਾਂ ਨੇ, ਤੇ ਆਓ ਫਿਰ ਸੁਣਦੇ ਹਾਂ ਜੀ ਆਇਆਂ ਨੂੰ।
1: ਅੱਜ ਸਾਡੇ ਨਾਲ ਨੇ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਜੀ। ਸੁਰਜੀਤ ਪਾਤਰ ਜੀ ਪੰਜਾਬੀ ਕਵਿਤਾ ਦਾ ਬਹੁਤ ਵੱਡਾ ਨਾਮ ਨੇ, ਇੱਕ ਤਰ੍ਹਾਂ ਨਾਲ ਕਿਹਾ ਜਾਏ ਤਾਂ ਪੰਜਾਬੀ ਕਵਿਤਾ ਦੇ ਪਰਿਆਏ ਨੇ ਸੁਰਜੀਤ ਪਾਤਰ ਜੀ। ਪਦਮ ਸ਼੍ਰੀ ਨੇ, ਸਰਸਵਤੀ ਅਵਾਰਡ ਨਾਲ ਸਨਮਾਨਿਤ ਨੇ, ਭਾਸ਼ਾ ਭਾਗ ਦਾ ਸਿਰਮੌਰ ਅਵਾਰਡ ਵੀ ਉਹਨਾਂ ਨੂੰ ਮਿਲ ਚੁੱਕਿਆ ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਅਵਾਰਡ ਵੀ 1993 ਵਿੱਚ ਮਿਲ ਚੁੱਕਿਆ। ਲੇਕਿਨ ਉਹ ਇਹਨਾਂ ਸਾਰੇ ਪੁਰਸਕਾਰਾਂ ਤੋਂ ਉੱਪਰ ਨੇ, ਉਹ ਪੰਜਾਬੀ ਸ਼ਾਇਰੀ ਦੀ ਰੂਹ ਨੇ ਅਤੇ ਪੰਜਾਬੀ ਸ਼ਾਇਰੀ ਉਹਨਾਂ ਦਾ ਨਾਮ ਲੈ ਕੇ ਚੱਲਦੀ ਹੈ ਅਤੇ ਅੱਜ ਅਸੀਂ ਤੁਹਾਡੇ ਨਾਲ ਉਹਨਾਂ ਨੂੰ ਰੂਬਰੂ ਕਰ ਰਹੇ ਹਾਂ। ਸੁਰਜੀਤ ਪਾਤਰ ਜੀ, ਤੁਹਾਡਾ ਆਕਾਸ਼ਵਾਣੀ ਦੇ ਸਟੂਡੀਓ ਵਿੱਚ ਸਵਾਗਤ ਹੈ ਜੀ।
2: ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ, ਤੁਹਾਡੇ ਇਹਨਾਂ ਪਿਆਰੇ ਬੋਲਾਂ ਲਈ ਵੀ ਬਹੁਤ ਸ਼ੁਕਰੀਆ, ਔਰ ਆਕਾਸ਼ਵਾਣੀ ਔਰ ਆਕਾਸ਼ਵਾਣੀ ਦੇ ਪ੍ਰੋਗਰਾਮ ਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਔਰ ਸਤਿਕਾਰ।
1: ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸੁਰਜੀਤ ਪਾਤਰ ਜੀ ਜਦੋਂ ਤੋਂ ਜਿਹੜਾ ਉਹ ਕਾਲਜ ਦੇ ਵਿੱਚ ਪੜ੍ਹਨ ਲੱਗੇ, ਕਪੂਰਥਲਾ ਕਾਲਜ ਦੇ ਵਿੱਚ, ਅਤੇ ਉਸ ਤੋਂ ਬਾਅਦ ਜਦੋਂ ਤੋਂ ਜਿਹੜਾ ਉਹ ਪੰਜਾਬੀ ਸਾਹਿਤ ਦੇ ਨਾਲ ਨਾਲ ਵਿਚਰਨ ਲੱਗੇ, ਕਵਿਤਾ ਉਹਨਾਂ ਦੇ ਨਾਲ ਨਾਲ ਰਹੀ, ਕਵਿਤਾ ਉਹਨਾਂ ਦੀ ਪਛਾਣ ਬਣ ਗਈ। ਅਤੇ ਪਾਤਰ ਜੀ, ਅਸੀਂ ਸਭ ਤੋਂ ਪਹਿਲਾਂ ਇਹੀ ਗੱਲ ਇੱਥੋਂ ਹੀ ਸ਼ੁਰੂ ਕਰਨੀ ਚਾਹਾਂਗੇ ਕਿ ਤੁਹਾਨੂੰ ਪਹਿਲੀ ਵਾਰੀ ਕਦੋਂ ਇਹ ਅਹਿਸਾਸ ਹੋਇਆ ਕਿ ਤੁਸੀਂ ਅਸਲ ਦੇ ਵਿੱਚ ਕਵਿਤਾ ਲਈ ਪੈਦਾ ਹੋਏ ਹੋ ਅਤੇ ਕਵਿਤਾ ਦੇ ਨਾਲ ਨਾਲ ਤੁਹਾਡੀ ਦੋਸਤੀ ਜਿਹੜੀ ਹੈ ਉਹ ਵਧੀ ਫੁੱਲੀ ਅੱਜ ਤੱਕ, ਅਤੇ ਕਦੋਂ ਪਹਿਲੀ ਵਾਰੀ ਅਹਿਸਾਸ ਹੋਇਆ ਕਿ ਤੁਸੀਂ ਜਿਹੜਾ ਉਹ ਕਵਿਤਾ ਲਿਖਣੀ ਹੈ ਜਾਂ ਇਹ ਕਵਿਤਾ ਤੁਹਾਡੇ ਲਈ ਹੈ?
2: ਲਖਵਿੰਦਰ, ਇਸ ਤਰ੍ਹਾਂ ਸੀ ਕਿ ਮੈਨੂੰ ਮੇਰਾ ਬਹੁਤ ਚਿਰ ਤਾਂ ਕਵਿਤਾ ਨਾਲ ਇੱਕ ਪਾਸੇ ਪਿਆਰ ਰਿਹਾ ਕਿ ਮੈਂ ਕਵਿਤਾ ਨੂੰ ਬਹੁਤ ਪਿਆਰ ਕਰਦਾ ਸੀ ਬਚਪਨ ਤੋਂ ਹੀ। ਮੈਨੂੰ ਸੀਗਾ ਕਿ ਮੈਂ ਕਿਤੇ ਬੇਸ਼ੱਕ ਉਹ ਗਮੰਤਰੀਆਂ ਦੇ ਰੂਪ 'ਚ ਕਵਿਤਾ ਹੋਵੇ, ਅਲਗੋਜ਼ਿਆਂ ਵਾਲੇ, ਡੜ ਸਰੰਗੀ ਵਾਲੇ ਕੀਰਤਨ ਦੇ ਰੂਪ ਵਿੱਚ, ਤੋ ਕਵਿਤਾ ਮੈਨੂੰ ਬਹੁਤ ਖਿੱਚ ਪਾਉਂਦੀ ਸੀਗੀ ਔਰ ਮੇਰਾ ਜੀ ਕਰਦਾ ਸੀ ਕਿ ਮੈਂ ਇੱਦਾਂ ਲਿਖ ਸਕਾਂ, ਇੱਦਾਂ ਗਾ ਸਕਾਂ। ਪਰ ਮੈਂ ਬਹੁਤ ਸਾਲ, ਜਿਵੇਂ ਮੈਂ ਕਹਿੰਦਾ ਕਿ ਮੈਂ ਖੂਹ ਪੁੱਟ ਰਿਹਾ ਸੀਗਾ ਜਿਹਦੇ ਵਿੱਚੋਂ ਪਾਣੀ ਨਹੀਂ ਆ ਰਿਹਾ ਸੀਗਾ, ਮਿੱਟੀ ਆ ਰਹੀ ਸੀ। ਮੈਂ ਜਾਣੀ ਸਮਝੋ ਕਿ 7ਵੀਂ 8ਵੀਂ 'ਚ ਵੀ, ਉਹ ਤੋਂ ਬਾਅਦ ਵੀ 9ਵੀਂ 10ਵੀਂ ਬਸ ਤੁਕਬੰਦੀ ਕਰਦਾ ਸੀਗਾ, ਜਾਂ ਕਦੀ ਗੁਰਪੁਰਬ ਆਏ ਉਹਨਾਂ ਕਹਿਣਾ ਤੁਸੀਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਸਾਹਿਬਾਨ 'ਤੇ ਕਵਿਤਾ ਲਿਖੋ। ਪਰ ਉਹ ਤਦ ਤੱਕ ਅਜੇ ਕਵਿਤਾ 'ਚ ਵਿੱਚ ਮੇਰੇ ਲਫਜ਼ਾਂ ਵਿੱਚ ਅਹਿਸਾਸ ਨਹੀਂ ਆਉਣ ਲੱਗੇ ਸੀਗੇ, ਉਹ ਸਿਰਫ ਇੱਕ ਤੁਕਬੰਦੀ ਜਾਂ ਇੱਕ ਸੰਰਚਨਾ ਜੀ ਮੈਂ ਬਣਾ ਦਿੰਦਾ ਸੀਗਾ, ਲੇਕਿਨ ਉਹਦੇ 'ਚ ਜਿਸ ਤਰ੍ਹਾਂ ਜਾਨ ਨਹੀਂ ਸੀ ਮੈਨੂੰ ਮਹਿਸੂਸ ਹੋ ਰਹੀ। ਤੋ ਮੈਂ ਪਹਿਲੀ ਵਾਰੀ, ਤਦ ਤੱਕ ਮੈਂ ਗੀਤ ਵੀ ਧੀੜ ਚੁੱਕਾ ਸੀ ਕੁਛ ਤਰ੍ਹਾਂ ਤਰ੍ਹਾਂ ਦੇ, ਲੇਕਿਨ ਮੈਨੂੰ ਲੱਗਦਾ ਸੀ ਕਿ ਨਹੀਂ ਇਹ ਮਿੱਟੀ ਅਜੇ ਆ। ਅਤੇ ਜਦੋਂ ਪਹਿਲੀ ਵਾਰ ਮੈਨੂੰ ਲੱਗਾ ਮੈਂ ਕਵਿਤਾ ਗਾਇਕਾ ਲਿਖੀ ਸੀ, ਅਤੇ ਉਹ ਕਵਿਤਾ ਜਿਹੜਾ ਲਿਖਣ ਦਾ ਪ੍ਰਕਿਰਿਆ ਸੀ ਉਹ 'ਚ ਮੈਨੂੰ ਦੱਸ ਵੀ ਹਾਂ ਕਵਿਤਾ ਇੱਦਾਂ ਆਉਂਦੀ ਹੈ, ਕਵਿਤਾ ਇਹ ਕਵਿਤਾ ਹੁੰਦੀ ਹੈ। ਅਤੇ ਉਦੋਂ ਮੈਂ ਜਾਣੀ ਜਿਹੜੀ ਉਸ ਕਵਿਤਾ ਦੇ ਵਿੱਚ ਬਾਬਾ ਬਲਵੰਤ ਮੇਰੇ ਬਹੁਤ, ਉਸ ਵੇਲੇ ਬਹੁਤ ਕਵੀ ਮੈਂ ਪੜ੍ਹੇ, ਪਰ ਬਾਬਾ ਬਲਵੰਤ ਮੈਨੂੰ ਸਾਰਿਆਂ ਤੋਂ ਇੱਦਾਂ ਲੱਗਦੇ ਸੀ ਕਿ ਇਹ ਮੇਰੇ ਬਹੁਤ ਨੇੜੇ ਆ। ਤੋ ਉਸ ਕਵਿਤਾ 'ਤੇ ਵੀ ਕੁਛ ਉਹਨਾਂ ਦਾ ਪ੍ਰਭਾਵ ਹੈ ਕਿ ਉੱਥੇ ਮੈਂ ਇੱਕ, ਇਹ ਹੈ ਕਿ ਇੱਕ ਗਾਇਕਾ ਮੇਰਾ ਗੀਤ ਗਾ ਰਹੀ ਆ, ਅਤੇ ਮੈਂ ਜਾਣੀ ਉੱਥੇ ਜਿਹੜੇ ਬਿੰਬ ਲਿਆਉਣਾ ਇੱਦਾਂ ਕਿ ਅੱਜ ਤੂੰ ਮੇਰਾ ਗੀਤ ਗਾਵਿਆ, ਜ਼ਖਮੀ ਹੰਸ ਉੱਡੇ ਸਰਵਰ 'ਚੋਂ, ਪਾਣੀ ਵਿੱਚ ਪਿਆਜ਼ੀ ਰਵਾਂ, ਜਲ ਤਲ ਨੂੰ ਚਰਨਾਟਾਂ ਛਿੜੀਆਂ।

0: ਉਹ ਚ ਸਾਰੀ ਜਿਹੜੀ ਬਿੰਬਾਵਲੀ ਆ ਉਹ ਚ ਮੈਨੂੰ ਲੱਗਾ ਕਿ ਹਾਂ ਉਹ ਮੈਨੂੰ ਪਤਾ ਨਹੀਂ ਸੀ ਵੀ ਬਿੰਬਾਵਲੀ ਮੇਰੇ ਅੰਦਰ ਹੈ ਉਹ ਕਿਉਂ ਉਹ ਮੈਨੂੰ ਪਹਿਲੀ ਵਾਰੀ ਉਦੋਂ ਲੱਗਿਆ ਕਿ ਹਾਂ ਇਹੋ ਜਿਸ ਤਰ੍ਹਾਂ ਮਤਲਬ ਤੜਪ ਕੇ ਮੈਂ ਉਹ ਚੀਜ਼ ਲਿਖੀ ਜਾਂ ਥਰ ਥਰਾ ਕੇ ਲਿਖੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਕਵੀ ਹੋਣ ਦਾ ਪਹਿਲੀ ਵਾਰ।
1: ਅਸਲ ਦੇ ਵਿੱਚ ਜਦੋਂ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਕਵਿਤਾਵਾਂ ਲਿਖੀਆਂ, ਜਦੋਂ ਤੁਸੀਂ ਜਿਹੜਾ ਉਹ ਸਥਾਪਿਤ ਹੋਣਾ ਸ਼ੁਰੂ ਹੋਏ, ਮੈਂ ਉਹਨੂੰ ਕਹਿ ਸਕਦਾ, ਉਸ ਵੇਲੇ ਦਾ ਦੌਰ ਜਿਹੜਾ ਆ ਉਹ ਅਸਲ ਵਿੱਚ ਪ੍ਰਗੀਤਕ ਦੌਰ ਨਹੀਂ ਹੈਗਾ। ਉਸ ਵੇਲੇ ਦਾ ਦੌਰ ਕਾਫੀ ਤੱਤੀਆਂ ਕਵਿਤਾਵਾਂ ਦਾ ਦੌਰ ਵੀ ਹੈ ਸੀਗਾ। ਔਰ ਤੁਹਾਡੀਆਂ ਜਿਹੜੀਆਂ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਆਮ ਤੌਰ 'ਤੇ ਸਾਡੀ ਪੀੜ੍ਹੀ ਦੇ, ਤੁਹਾਡੇ ਤੋਂ ਬਾਅਦ ਵਾਲੀ ਪੀੜ੍ਹੀ ਦੇ ਜਿਹੜਾ ਉਹ ਜ਼ਬਾਨ 'ਤੇ ਚੜ੍ਹੀਆਂ ਹੋਈਆਂ ਵੀ ਹੈ, ਜਿਹਦੇ ਵਿੱਚ ਜਿਹੜਾ ਉਹ ਬੁੱਢੀ ਜਾਦੂਗਰਨੀ ਹੈ, ਜਿਹਦੇ ਵਿੱਚ ਪੌਲ ਹੈ, ਜਿਹਦੇ ਵਿੱਚ ਰੇਡੀਓ ਹੈ, ਮਤਲਬ ਇਹ ਕਵਿਤਾਵਾਂ ਜਿਹੜੀਆਂ ਨੇ, ਜਦੋਂ ਤੁਸੀਂ ਇਹ ਕਵਿਤਾਵਾਂ ਲਿਖੀਆਂ। ਲੇਕਿਨ ਜਦੋਂ ਤੁਸੀਂ ਕਿਤਾਬ ਛਪਵਾਈ ਤਾਂ ਉਹ ਤੁਹਾਡੀ ਪਹਿਲੀ ਕਿਤਾਬ ਜਿਹੜੀ ਉਹ ਸੀਗੀ ਹਵਾ 'ਚ ਲਿਖੇ ਹਰਫ, ਜਿਹੜੀ ਗਜ਼ਲ ਦੀ ਕਿਤਾਬ ਹੈ। ਅਤੇ ਪ੍ਰਗੀਤਕ ਮਤਲਬ ਹੋਣਾ ਅਤੇ ਖੁੱਲ੍ਹੀ ਕਵਿਤਾ ਦੀ ਉਸ ਤੱਤੇ ਦੌਰ ਦੇ ਵਿੱਚੋਂ ਗੁਜ਼ਰਨਾ, ਉਹ ਕਿਸ ਤਰ੍ਹਾਂ ਦਾ ਅਨੁਭਵ ਸੀ ਤੁਹਾਡਾ?
0: ਇਹ ਇੱਕ ਅਜਬ ਕਹਾਣੀ ਇੱਦਾਂ ਹੈ ਕਿ ਜਦੋਂ ਅਸੀਂ ਕਾਲਜ 'ਚ ਸੀਗੇ
1: ਹਾਂਜੀ,
0: ਤਾਂ ਉਸ ਵੇਲੇ ਗਜ਼ਲ ਦੇ ਬਹੁਤ ਖਿਲਾਫ ਸੀ, ਆਲੋਚਕ ਵੀ ਪੰਜਾਬੀ ਦੇ ਗਜ਼ਲ ਦੇ ਖਿਲਾਫ ਸੀ, ਜਿਹੜੇ ਚੰਗੇ ਕਵੀ ਸੀ ਉਹ ਵੀ ਖਿਲਾਫ ਸੀ। ਉਹ ਕਹਿੰਦੇ ਗਜ਼ਲ ਜਿਹੜੀ ਇੱਕ ਉਹ ਖੰਡਿਤ ਕਾਵਿ ਰੂਪ ਹੈ,
1: ਠੀਕ ਹੈ,
0: ਕਿ ਇੱਕ ਸ਼ੇਰ ਕਿਸੇ ਪਾਸੇ ਜਾ ਰਿਹਾ, ਦੂਜਾ ਸ਼ੇਰ ਕਿਸੇ ਪਾਸੇ ਜਾ ਰਿਹਾ। ਸੋ ਸਾਡੇ ਮਨ 'ਚ ਗਜ਼ਲ ਲਈ ਇੱਕ ਇੱਦਾਂ ਦਾ ਬੰਧਨ ਜਿਹਾ ਪਤਾ ਕਰਤਾ ਕਿ ਗਜ਼ਲ ਨਹੀਂ ਲਿਖਣੀ। ਪਰ ਇਸ ਗਜ਼ਲ ਮੈਂ ਪੜ੍ਹਦਾ ਬਹੁਤ ਸੀਗਾ ਜਾਂ ਸੁਣਦਾ ਬਹੁਤ ਸੀ, ਕਿ ਰੇਡੀਓ 'ਤੇ ਇੱਕ ਪ੍ਰੋਗਰਾਮ ਹੁੰਦਾ ਸੀਗਾ ਸਵਰ ਲਹਿਰੀ, ਉਹ ਵਿਵਿਧ ਭਾਰਤੀ ਦਾ ਸ਼ਾਇਦ ਪ੍ਰੋਗਰਾਮ ਸੀ, ਅਤੇ ਬੇਗਮ ਅਖਤਰ ਗਾ ਰਹੀ ਆ ਕਿ ਫੂਲ ਖਿਲੇ ਹੈ ਗੁਲਸ਼ਨ ਗੁਲਸ਼ਨ, ਲੇਕਿਨ ਆਪਣਾ ਆਪਣਾ ਦਾਮਨ, ਕੋਈ ਬਤਾਏ ਰਾਜ਼ ਜੇ ਕਿਆ ਹੈ ਹਿਜਰ ਕੀ ਰਾਤ ਔਰ ਇਤਨੀ ਰੋਸ਼ਨ, ਕਿ ਮਤਲਬ ਗਜ਼ਲ ਮੇਰੀ ਰੂਹ ਨੂੰ ਬਹੁਤ ਟੁੰਬਦੀ ਸੀ। ਜਾਣੀ ਉਹਨੇ ਦਿਨੀ ਗਾਲਿਬ ਗੁਰਮੁਖੀ ਅੱਖਰਾਂ 'ਚ ਲਿਖਿਆ, ਪ੍ਰੋਫੈਸਰ ਜੋਗਿੰਦਰ ਸਿੰਘ ਹੋਣਾ ਦਾ ਕੀਤਾ ਹੋਇਆ ਲਿਪੀ ਅੰਤਰਣ ਦਾ ਭਾਸ਼ਾ ਵਿਭਾਗ ਦਾ ਛਾਪਿਆ ਮਿਲਦਾ ਸੀ। ਮੈਂ ਉਹ ਸਾਰਾ ਬੇਸ਼ੱਕ ਮੈਨੂੰ ਸਮਝ ਨਹੀਂ ਪਿਆ, ਲੇਕਿਨ ਮੈਂ ਉਹਨੂੰ ਪੜ੍ਹਿਆ, ਇਕਬਾਲ ਨੂੰ ਪੜ੍ਹਿਆ, ਮੀਰ ਤਕੀ ਮੀਰ ਨੂੰ ਪੜ੍ਹਿਆ, ਫੈਜ਼ ਅਹਿਮਦ ਫੈਜ਼, ਕਿ ਗਜ਼ਲ ਖਿੱਚ ਬਹੁਤ ਪਾਉਂਦੀ ਸੀ। ਲੇਕਿਨ ਗਜ਼ਲ ਮੈਂ ਲਿਖੀ ਨਾ, ਲਿਖਦਾ ਮੈਂ ਨਜ਼ਮਾਂ ਰਿਹਾ, ਜੋ ਪ੍ਰੀਤਲੜੀ 'ਚ ਪਹਿਲੀ ਵਾਰੀ ਮੇਰੀਆਂ ਛਪੀਆਂ ਚੀਜ਼ਾਂ ਤੋਂ 5-6 ਨਜ਼ਮਾਂ ਹੀ ਸੀਗੀਆਂ। ਤੋ ਪਰ ਜਦੋਂ ਮੈਂ ਪਟਿਆਲੇ ਆਇਆ MA ਕਰਨ ਵਾਲੇ ਸਾਲ, ਉਦੋਂ ਮੈਂ ਇੱਕ ਦਿਨ ਅਚਾਨਕ, ਯਾਨੀ ਮੇਰੇ, ਮੈਂ ਕਹਿੰਦਾ ਹੁੰਦਾ ਕਿ ਮੈਂ ਆਪਣੇ ਆਪ ਨੂੰ ਗਜ਼ਲ ਲਿਖਦਾ ਹੋਇਆ ਫੜ ਲਿਆ, ਕਿ ਮੈਂ ਜਿਹੜੀ ਕੋਈ ਡਾਲੀਆਂ 'ਚ ਲੰਘਿਆ ਹਵਾ ਬਣ ਕੇ, ਹੈ ਨਾ, ਮਤਲਬ ਉਹ ਜਿੱਦਾਂ ਕਿ ਇੱਕ ਆਲੋਚਨਾਤਮਕ ਬੰਧਨ ਨੂੰ ਤੋੜ ਕੇ, ਮੇਰੇ ਸਵੈ ਬੰਧਨ ਨੂੰ ਤੋੜ ਕੇ ਜਿਹੜੀ ਸਿਰਜਣਾਤਮਕਤਾ ਸੀ, ਉਹਨੇ ਆਪਣੇ ਲਈ ਮੇਰੇ ਸਮਝ ਲਓ ਕਿ ਸਬਕੌਂਸ਼ੀਅਸ 'ਚ ਉਹਨੇ ਰਾਹ ਬਣਾਇਆ, ਅਤੇ ਉਹਦੇ ਮੈਂ ਮੇਰਾ ਸੂਰਜ ਡੁੱਬਿਆ ਹੈ ਤੇਰੀ ਸ਼ਾਮ ਨਹੀਂ ਹੈ, ਇਹ ਸਾਰੀਆਂ ਚੀਜ਼ਾਂ, ਜਾਂ ਪੀਲੇ ਪੱਤਿਆਂ 'ਤੇ ਬੱਬਤਰ ਹਲਕੇ ਹਲਕੇ, ਉਹ ਮੈਂ 3-4 ਗਜ਼ਲਾਂ ਉਹਨਾਂ ਦਿਨਾਂ 'ਚ ਲਿਖੀਆਂ। ਅਤੇ ਮੈਂ ਅਖੀਰ ਇੱਦਾਂ ਮਹਿਸੂਸ ਕੀਤਾ ਕਿ ਗਜ਼ਲ ਤੋਂ ਬਿਨਾਂ ਵੀ ਮੈਂ ਅਧੂਰਾ ਰਹਿਣਾ ਸੀਗਾ, ਕਿ ਬਹੁਤ ਕੁਛ ਅਣ ਕੇ ਰਹਿ ਜਾਣਾ ਸੀਗਾ ਜੇ ਮੈਂ ਗਜ਼ਲ ਨਾ ਲਿਖਦਾ।
1: ਮੈਂ ਨਾ ਤੁਹਾਡਾ ਇੱਕ ਆਰਟੀਕਲ ਪੜ੍ਹਿਆ ਸੀ ਉਹਨਾਂ ਦਿਨਾਂ ਦੇ ਵਿੱਚ ਹੀ, ਅਲੰਕਾਰ ਮੈਗਜ਼ੀਨ 'ਚ ਹੀ ਸ਼ਾਇਦ ਛਪਦਾ, ਲੁਧਿਆਣੇ ਤੋਂ ਹੀ। ਉਹਦੇ 'ਚ ਤੁਸੀਂ ਜਿਹੜਾ ਉਹ ਗਜ਼ਲ ਦੇ ਬਹੁਤਾ ਹੱਕ 'ਚ ਨਹੀਂ ਲਿਖਿਆ ਸੀਗਾ, ਤੁਸੀਂ ਮਤਲਬ ਇਸ ਤਰ੍ਹਾਂ ਦੀ ਸਿਮਲੀ ਦਿੱਤੀ ਸੀਗੀ ਕਿ ਜਿਵੇਂ ਤਾਰਿਆਂ ਨੂੰ ਤੁਸੀਂ ਕਹੋ ਕਿ ਉਹ ਪਰੇਡ ਕਰਨ ਜਾਂ ਉਹਨਾਂ ਨੂੰ ਕਤਾਰਾਂ 'ਚ ਖੜੇ ਕਰ ਦਿਓ ਤਾਂ ਅਸਮਾਨ ਜਿਹੜਾ ਉਹ ਕਿਸ ਤਰ੍ਹਾਂ ਦਾ ਲੱਗੇਗਾ ਦੇਖਣ ਨੂੰ, ਇਸ ਕਰਕੇ ਇਹ ਤਾਰਿਆਂ ਦੀ ਜੜਤ ਜਿਹੜੀ ਹੈ ਉਹ ਕਿਸੇ ਉਹਦੇ 'ਚ ਕਿਸੇ ਤਰਤੀਬ ਵਿੱਚ ਨਹੀਂ ਹੁੰਦੀ, ਮਤਲਬ ਇਸ ਤਰ੍ਹਾਂ ਦੀ ਗੱਲ ਕਰਕੇ। ਅਤੇ ਮੇਰੇ ਮਨ 'ਚ ਜਿਹੜਾ ਪਹਿਲਾ ਪ੍ਰਭਾਵ ਤੁਹਾਡਾ ਇਹ ਬਣਿਆ ਸੀ ਕਿ ਜਿਵੇਂ ਤੁਸੀਂ ਜਿਹੜਾ ਉਸ ਖੁੱਲ੍ਹੀ ਕਵਿਤਾ ਨੂੰ ਜਾਂ ਖੁੱਲ੍ਹੇ ਵਹਾਅ ਨੂੰ ਕਹਿਣਾ ਚਾਹੀਦਾ ਕਿ ਵਿਚਾਰਾਂ ਦੇ ਜਿਹੜਾ ਫ੍ਰੀ ਫਲੋ ਨੂੰ ਸ਼ਾਇਦ ਤੁਸੀਂ ਜਿਹੜਾ ਉਹ ਜ਼ਿਆਦਾ ਪਸੰਦ ਕਰਦੇ ਹੋ। ਲੇਕਿਨ ਜਦੋਂ ਹਵਾ 'ਚ ਲਿਖੇ ਹਰਫ ਅਸੀਂ ਪੜ੍ਹੀ ਤਾਂ ਫਿਰ ਲੱਗਿਆ ਕਿ ਨਹੀਂ, ਜਿਹੜੀਆਂ ਗਜ਼ਲਾਂ ਇਹ ਆਈਆਂ ਨੇ, ਜਾਂ ਤੁਹਾਨੂੰ ਉਸ ਵੇਲੇ ਦੇ ਆਕਾਸ਼ਵਾਣੀ ਦੇ ਜਿਹੜੇ ਦੂਜੇ ਕਵੀ ਦਰਬਾਰ ਹੁੰਦੇ ਸੀ, ਕਵੀ ਸੰਮੇਲਨ ਹੁੰਦੇ ਸੀ, ਮੈਂ ਪਹਿਲੀ ਵਾਰ ਤੁਹਾਨੂੰ ਸੁਣਿਆ ਅਤੇ ਉਹਦੇ ਵਿੱਚ ਮੈਂ ਜਿਹੜੀ ਗਜ਼ਲ ਮੇਰੇ ਮਨ ਦੇ ਵਿੱਚ ਪਹਿਲੀ ਵਾਰੀ ਉਤਰੀ ਤੁਹਾਡੀ ਉਹ ਇਹੀ ਸੀ ਕਿ ਤੇਰਾ ਸੂਰਜ ਡੁੱਬਿਆ ਹੈ, ਮਤਲਬ ਇਸ ਤਰ੍ਹਾਂ ਕਰਕੇ ਉਹ ਲੱਗਦਾ ਕਿ ਇੱਕ ਬਹੁਤ ਸ਼ਕਤੀਸ਼ਾਲੀ ਮਤਲਬ ਕਾਵਿ ਜੜਤ ਜਿਹਨੂੰ ਆਪਾਂ ਕਹਿੰਦੇ ਹਾਂ, ਜਾਂ ਸ਼ਬਦਾਂ ਦੀ ਜੜਤ ਜਿਹੜੀ ਹੈ ਉਹ ਜਿਸ ਤਰ੍ਹਾਂ ਗਜ਼ਲ ਦੇ ਵਿੱਚ ਤੁਹਾਡੇ ਹੱਥਾਂ ਨਾਲ ਆਈ ਜਾਂ ਤੁਹਾਡੀ ਜਿਹੜੀ ਉਹ ਮਿਹਨਤ ਨਾਲ ਆਈ ਜਾਂ ਤੁਹਾਡੇ ਫਲੋ ਨਾਲ ਆਈ, ਉਹ ਪੰਜਾਬੀ ਗਜ਼ਲ ਦੇ ਵਿੱਚ ਅੱਜ ਤੱਕ ਵੀ ਜਦੋਂ ਅਸੀਂ ਦੇਖਦੇ ਹਾਂ ਤਾਂ ਉਹ ਬਹੁਤ ਬਿਰਲੀ ਆ। ਹਾਲਾਂਕਿ ਮਤਲਬ ਤੁਹਾਡੇ ਸਮਕਾਲੀ ਵੀ, ਤੁਹਾਡੇ ਤੋਂ ਪਹਿਲੀ ਪੀੜ੍ਹੀ ਦੇ ਵੀ ਜਿਹੜਾ ਉਹ ਗਜ਼ਲ ਗੁਆ ਨੇ ਬਹੁਤ ਸਾਰੀਆਂ ਗਜ਼ਲਾਂ ਲਿਖੀਆਂ, ਪਰ ਇਹ ਨਿਵੇਕਲਾਪਨ ਜਿਹੜਾ ਤੁਹਾਡੇ ਮਤਲਬ ਪ੍ਰਗੀਤਕ ਦੂਜੇ ਰੌਂ ਦਾ, ਉਹ ਬਿਲਕੁਲ ਨਵੇਕਲਾਪਨ ਹੈ ਤੇ ਤੁਸੀਂ ਆਪ ਇਸ ਚੀਜ਼ ਨੂੰ ਵੀ ਮੇਰੇ ਖਿਆਲ ਮਹਿਸੂਸ ਕਰਦੇ ਹੋ ਤੇ ਅੱਜ ਜਦੋਂ ਮਤਲਬ ਹੁਣ ਬਹੁਤ ਸਮਾਂ

0: ਪੈ ਗਿਆ। ਨਵੀਂ ਪੀੜ੍ਹੀ ਬਹੁਤ ਸਾਰੀ ਹੈ ਜਿਹੜੀ ਜਿਹੜੀ ਉਹ ਗਜ਼ਲਾਂ ਲਿਖ ਰਹੀ ਹੈ ਔਰ ਕਵਿਤਾ ਵੀ ਲਿਖ ਰਹੀ ਹੈ, ਲੇਕਿਨ ਗਜ਼ਲ ਪ੍ਰਧਾਨ ਇਸ ਵੇਲੇ ਵੀ ਇੱਕ ਦੌਰ ਜਿਹੜਾ ਉਹ ਚੱਲ ਰਿਹਾ। ਅਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਅੱਜ ਦੀ ਨਵੀਂ ਪੀੜ੍ਹੀ ਨੂੰ ਕਿਸ ਤਰ੍ਹਾਂ ਦੀ ਕਵਿਤਾ ਲਿਖਣੀ ਚਾਹੀਦੀ ਹੈ ਜਾਂ ਕੀ ਤਵੱਕੋ ਰੱਖਦੇ ਹੋ?
1: ਮੈਂ ਜਾਨੀ ਪਹਿਲੀ ਗੱਲ ਤਾਂ ਇਹੀ ਕਹਿਣੀ ਚਾਹੁੰਦਾ, ਜਿੱਦਾਂ ਮੈਂ ਇਹਦਾ ਸ਼ੁਰੂ ਕੀਤੀ ਕਿ ਸਾਡੇ ਲੌਜੀਕਲ ਜਾਂ ਸਾਡੇ ਤਰਕ ਦੇ ਕੁਛ ਬੰਧਨ ਹੁੰਦੇ ਆ, ਲੇਕਿਨ ਮੈਂ ਜਿਹੜੀ ਸਿਰਜਣਾਤਮਕਤਾ ਨੂੰ ਇਹ ਮੰਨਦਾ ਕਿ ਸਿਰਜਣਾਤਮਕਤਾ ਇੱਕ ਜਿਹਨੂੰ ਕਹਿੰਦੇ ਕਿ ਸੁਚੇਤ ਮਨ ਅਤੇ ਅਰਧ ਚੇਤਨ ਮਨ ਦੀ ਰਲੀ ਮਿਲੀ ਇੱਕ ਚੀਜ਼ ਹੈ ਕਿ ਕਈ ਵਾਰ ਜਿਹੜੇ ਬਿੰਬ ਹੈ, ਖਿਆਲ ਹੈ ਜਾਂ ਰਿਦਮ ਹੈ ਜਾਂ ਸੁਰ ਹੈ ਉਹ ਤੁਹਾਡੇ ਅਰਧ ਚੇਤਨ 'ਚੋਂ ਆਉਂਦੇ ਆ। ਤੋ ਗਜ਼ਲ ਵੀ ਜਿੱਦਾਂ ਮੈਂ ਕਹਿੰਦਾ ਕਿ ਮੈਂ ਨਹੀਂ ਸੀ ਚਾਹੁੰਦਾ ਲਿਖਿਆ, ਪਰ ਮੈਂ ਕਿਉਂਕਿ ਮੇਰਾ ਪਿਆਰ ਸੀ ਗਜ਼ਲ ਦਾ ਉਹ ਫੁੱਟਿਆ ਔਰ ਹੁਣ ਮੈਂ ਬਿਲਕੁਲ ਵੱਖਰੀ ਤਰ੍ਹਾਂ ਸੋਚਦਾ ਕਿ ਉਹ ਸ਼ਾਇਦ ਅਸੀਂ ਇੱਕ ਆਪਣੇ 'ਤੇ ਬਨੌਟੀ ਬੰਧਨ ਲਾ ਰਹੇ ਸੀ। ਤੋ ਨਵੇਂ ਕਵੀਆਂ ਨੂੰ ਜਾਂ ਅਗਲੀ ਪੁਸ਼ਤ ਨੂੰ ਵੀ ਮੈਂ ਇਹੀ ਕਹਿਣਾ ਚਾਹੁੰਦਾ ਹੁੰਦਾ ਵੀ ਕਦੀ ਵੀ ਫੈਸ਼ਨ ਮਗਰ ਨਾ ਜਾਓ ਕਿ ਕਵਿਤਾ 'ਚ ਜੋ ਫੈਸ਼ਨ ਹੈ ਜਾਂ ਆਲੋਚਕ ਤੁਹਾਡੇ ਕੋਲ ਕੀ ਤੁਹਾਨੂੰ ਕਰਨ ਲਈ ਕੀ ਕਹਿ ਰਹੇ ਆ, ਕਿ ਸਿਰਫ ਤੁਸੀਂ ਇਹ ਕਿ ਆਪਣੀ ਜਿਹੜੀ ਆਪਣੇ ਮਨ ਦੀ ਗਹਿਰਾਈ 'ਚ ਉਤਰੋ। ਜਿਵੇਂ ਕਿਸੇ ਨੇ ਕਿਹਾ ਸੀ ਕਿ ਕਵਿਤਾ ਕਹਿ ਰਹੀ ਹੈ ਕਵੀਆ ਤੂੰ ਚੁੱਪ ਕਰੇ ਤਾਂ ਮੈਂ ਬੋਲਾਂ, ਕਿ ਕਈ ਵਾਰੀ ਕਵੀ ਬਹੁਤ ਬੋਲਦਾ ਕਿ ਕਵੀ ਆਪਣੇ ਜਿਹੜੇ ਆਪਣੇ ਬੰਧਨ ਉੱਤੇ ਲਾ ਦਿੰਦਾ, ਲੇਕਿਨ ਕਵਿਤਾ ਨੂੰ ਅਸੀਂ ਥੋੜ੍ਹੀ ਜਿਹੀ ਵੀ ਕਵਿਤਾ ਕਈ ਵਾਰੀ ਕਵੀ ਦੀ ਵੀ ਪਰਵਾਹ ਨਹੀਂ ਕਰਦੀ, ਮਤਲਬ ਕਵਿਤਾ ਨੂੰ ਆਪਾਂ ਇੱਦਾਂ
0: ਬਿਲਕੁਲ
1: ਕਹਿਣਾ ਚਾਹੀਦਾ ਕਿ ਕਵਿਤਾ ਦਾ ਜਿਹੜਾ ਕ੍ਰੀਏਟਿਵ ਪ੍ਰੋਸੈਸ ਹੈ ਜਾਂ ਕਵਿਤਾ ਦੀ ਜਿਹੜੀ ਰਚਨਾ ਉਹਦੇ ਵਿੱਚ ਅਸੀਂ ਉਸ ਚੀਜ਼ ਨੂੰ ਜ਼ਰੂਰ ਸ਼ਾਮਿਲ ਕਰਦੇ ਹਾਂ ਕਿ ਕਵਿਤਾ ਇੱਕ ਥੋੜ੍ਹੀ ਜਿਹੀ ਧੀਰੇ ਧੀਰੇ ਸੁਚੇਤ ਮਨ ਤੋਂ ਗਹਿਰੀ ਚੀਜ਼ ਆ, ਮਤਲਬ ਦੋਨੋਂ ਰਲ ਕੇ ਉਹਨੂੰ ਲਿਖਦੇ ਆ ਕਿ ਸੁਚੇਤ ਮਨ ਉਹਨੂੰ ਪਕੜਦਾ ਵੀ ਆ, ਉਹਦੀ ਗੱਲ ਨੂੰ ਉਸ ਛਲ ਨੂੰ ਪਕੜਦਾ ਔਰ ਉਹਨੂੰ ਭਾਸ਼ਾ ਦਾ ਜਾਂ ਕਵਿਤਾ ਦਾ ਰੂਪ ਦਿੰਦਾ। ਤੋ ਦੂਜਾ ਇਹ ਸੀ ਕਿ ਗਜ਼ਲ ਦੇ ਗੱਲ 'ਚ ਮੈਂ ਇੱਦਾਂ ਕਈ ਵਾਰੀ ਬੱਚੇ ਸਿੱਖਣ ਆਉਂਦੇ ਕਿ ਸਾਨੂੰ ਅਰੂਜ਼ ਸਿਖਾ ਦਿਓ, ਉਹਨਾਂ ਮੈਂ ਕਹਿੰਦਾ ਕਿ ਅਰੂਜ਼ ਇੱਦਾਂ ਕਦੀ ਨਾ ਸਿੱਖੋ, ਅਰੂਜ਼ ਐਂ ਸਿੱਖੋ ਜਿੱਦਾਂ ਅਸੀਂ ਮਾਂ ਬੋਲੀ ਸਿੱਖਦੇ ਹਾਂ, ਕਿ ਸਾਨੂੰ ਮਾਂ ਬੋਲੀ 'ਚ ਪਹਿਲਾਂ ਵਿਆਕਰਨ ਹੀ ਸਿਖਾਈ ਜਾਂਦੀ, ਸਾਨੂੰ ਸਾਡੇ ਮਾਪੇ ਸਾਡੇ ਕੋਲ ਬੋਲਦੇ ਆ, ਭਰਾ ਭੈਣ ਬੋਲਦੇ, ਅਸੀਂ 5 ਸਾਲ ਤੱਕ ਅਸੀਂ ਕਿੰਨੇ ਕਮਾਲ ਦੇ ਫਿਕਰੇ ਬਣਾਉਣੇ ਸਿੱਖ ਜਾਂਦੇ ਕਿ ਸੋ ਪਹਿਲਾਂ ਜੇ ਗਜ਼ਲ ਬਣਾਉਣ ਗਜ਼ਲਾਂ ਇੰਨੀਆਂ ਪੜ੍ਹੋ, ਗਜ਼ਲਾਂ ਨੂੰ ਇੰਨਾ ਯਾਦ ਕਰੋ, ਗਜ਼ਲਾਂ ਨੂੰ ਇੰਨਾ ਪਿਆਰ ਕਰੋ ਕਿ ਉਹ ਤੁਹਾਡਾ ਜਿਹਨੂੰ ਕਹਿੰਦੇ ਕਿ ਆਤਮ ਸਾਤ ਕਰ ਲਵੇ, ਉਸ ਗ੍ਰਾਮਰ ਨੂੰ, ਗਜ਼ਲ ਦੀ ਗ੍ਰਾਮਰ ਨੂੰ ਤੁਹਾਡਾ ਵਜੂਦ ਜਿਹੜਾ ਉਹ ਆਤਮ ਸਾਤ ਕਰ ਲੈਂਦਾ। ਫਿਰ ਲਿਖਣ ਵੇਲੇ ਤੁਹਾਨੂੰ ਇੱਦਾਂ ਨਹੀਂ ਕਰਨਾ ਪੈਂਦਾ ਕਿ ਮੈਂ ਇੱਧਰ ਕਰਾਂ ਇੱਦਾਂ ਕਰਾਂ, ਕਿ ਉਹ ਇੱਕ ਬਹੁਤ ਕੁਦਰਤੀ ਸੁਭਾਵਿਕ ਤਰੀਕੇ ਨਾਲ ਗਜ਼ਲ ਆਉਂਦੀ ਆ। ਜਿੱਦਾਂ ਹੁਣ ਮੈਂ ਕੁਛ ਕਿਹਾ ਤਾਂ ਹਨੇਰਾ ਲਿਖੀ, ਤਾਂ ਮੈਨੂੰ ਯਾਦ ਹੈ ਕਿ ਮੈਂ ਇੱਦਾਂ ਤੁਰਿਆ ਆ ਰਿਹਾ ਸੀਗਾ ਕਚਹਿਰੀ ਤੋਂ, ਅਤੇ ਮੈਂ ਘੁਮਾਰ ਮੰਡੀ 'ਚੋਂ ਲੰਘਦਿਆਂ ਅਤੇ ਉਹ ਸਾਰੇ 3 ਨੰਬਰ ਗੇਟ ਤੱਕ ਯੂਨੀਵਰਸਿਟੀ ਮੈਂ, ਤਦ ਤੱਕ ਉਹ ਗਜ਼ਲ ਮੇਰੇ ਮਨ 'ਚ ਮੁਕੰਮਲ ਹੋਈ ਸੀ, ਮੈਂ ਕਾਗਜ਼ 'ਤੇ ਬਾਅਦ 'ਚ ਉਹਨੂੰ ਉਤਾਰਿਆ। ਸੋ ਇੱਕ ਉਸ ਤਰ੍ਹਾਂ ਦੀ ਆ ਕਿ ਜਿਹੜਾ ਜਿੱਦਾਂ ਅਸੀਂ ਚੀਜ਼ ਨੂੰ ਕੋਈ ਲਿਖਦੇ ਹਾਂ ਤੋ ਉਹ ਤੁਹਾਡੇ ਵਜੂਦ ਦਾ ਹਿੱਸਾ ਬਣ ਜਾਵੇ ਤਾਂ ਹੀ ਉਹ ਰੂਪ ਮੈਂ ਸਮਝਦਾ ਕਿ ਸਹੀ ਰੂਪ ਬਣ ਸਕਦਾ।
0: ਜਿਹੜੇ ਮਨੋਵਿਗਿਆਨਿਕ ਦ੍ਰਿਸ਼ਟੀ ਤੋਂ ਸਾਹਿਤ ਦਾ ਅਧਿਐਨ ਕਰਦੇ ਆ ਉਹ ਆਮ ਤੌਰ 'ਤੇ ਇਹ ਕਹਿੰਦੇ ਆ ਕਿ ਅਸਲ ਦੇ ਵਿੱਚ ਕਾਵਿ ਪੈਟਰਨ ਵੀ ਸੁਭਾਵਿਕ ਤੌਰ 'ਤੇ ਬੰਦੇ ਦੇ ਮਨ 'ਚ ਬਣੇ ਹੋਏ ਹੁੰਦੇ ਆ, ਕਿ ਜੇ ਕੋਈ ਇਹ ਚਾਹੇ ਕਿ ਉਹ ਖੁੱਲ੍ਹੀ ਕਵਿਤਾ ਲਿਖੇਗਾ ਪਰ ਉਹਦਾ ਖੁੱਲ੍ਹੀ ਕਵਿਤਾ ਵਾਲਾ ਪੈਟਰਨ ਉਹਦੇ ਅੰਦਰ ਕਿਤੇ ਮੌਜੂਦ ਨਾ ਹੋਵੇ ਤਾਂ ਉਹ ਖੁੱਲ੍ਹੀ ਕਵਿਤਾ ਵੀ ਲਿਖ ਨਹੀਂ ਸਕੇਗਾ। ਅਤੇ ਜੇ ਜਿਹੜਾ ਉਹ ਰਾਈਮ 'ਚ ਲਿਖਦਾ ਕੋਈ ਜਾਂ ਮਤਲਬ ਇਸ ਤਰ੍ਹਾਂ ਦੇ ਪ੍ਰਗੀਤਕ ਪੈਟਰਨ ਉਹਦੇ ਮਨ 'ਚ ਆਉਂਦੇ ਆ ਤਾਂ ਉਹ ਵੀ ਅਸਲ ਦੇ ਵਿੱਚ ਉਹਦੀ ਪ੍ਰਤਿਭਾ ਦਾ ਹਿੱਸਾ ਹੁੰਦੇ ਆ, ਉਹਦਾ ਪਾਰਟ ਹੁੰਦੇ ਆ, ਇਸੇ ਕਰਕੇ ਹੀ ਉਹ ਲਿਖਦਾ। ਮੈਨੂੰ ਇਹ ਲੱਗ ਰਿਹਾ ਜਿੰਨਾ ਕੁ ਮੈਂ ਪੜਿਆ। ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ ਕਿ ਤੁਹਾਨੂੰ ਕਦੇ ਇੱਦਾਂ ਲੱਗਿਆ ਕਿ ਅਸਲ ਵਿੱਚ ਤੁਸੀਂ ਖੁੱਲ੍ਹੀ ਕਵਿਤਾ ਲਿਖਣੀ ਸੀ ਪਰ ਗਜ਼ਲ ਕਿਉਂ ਲਿਖ ਲਈ ਜਾਂ ਗਜ਼ਲ?
1: ਇਹ ਹੋਇਆ ਕਿ ਜਿੱਦਾਂ ਹੁਣ ਮੈਂ ਸਾਰਾ ਕੁਛ ਹੀ ਲਿਖਿਆ, ਕੋਈ ਖੁੱਲ੍ਹੀਆਂ ਕਵਿਤਾ ਵੀ ਜਾਂ ਜਿਹਨੂੰ ਕਹਿੰਦੇ ਸੀ ਫਰੀ ਵਰਸ ਵੀ, ਬਲੈਂਕ ਵਰਸ ਵੀ ਲਿਖਿਆ, ਪਰ ਉਹ ਵੀ ਮੇਰਾ ਕੋਈ ਸੁਚੇਤ ਫੈਸਲਾ ਨਹੀਂ ਹੁੰਦਾ ਸੀਗਾ
0: ਜੀ ਹਾਂ,
1: ਕਿ ਜਿਵੇਂ ਉਹ ਚੀਜ਼ ਜਿਹੜੀ ਜਦੋਂ ਵਾਪਰਦੀ ਆ ਜਾਂ ਆਉਂਦੀ ਆ ਉਹ ਚੀਜ਼, ਤੋ ਇੱਕ ਤਰ੍ਹਾਂ ਉਹਦਾ ਰੂਪ ਉਹਦੇ ਨਾਲ ਨਾਲ ਆਉਂਦਾ ਹੈ ਨਾ, ਅਤੇ ਉਹ ਮਾਡਲ ਵੀ ਸਾਡੇ ਮਨ 'ਚ ਵਸੇ ਹੁੰਦੇ ਆ ਸਾਰੇ, ਜਿਹੜੇ ਅਸੀਂ ਤੁਸੀਂ ਜਿਵੇਂ ਕਿਹਾ ਕਿ ਉਹ ਸਾਡੇ ਅਰਧ ਚੇਤਨ ਦੇ ਵਿੱਚ ਉਹ ਚੀਜ਼ਾਂ ਵਸੀਆਂ ਹੋਈਆਂ ਅਤੇ ਉਹਨਾਂ ਮੁਤਾਬਕ ਹੀ ਉਹ ਆਉਂਦੀਆਂ। ਪਰ ਇਹ ਹੈ ਕਿ ਜਿੱਦਾਂ ਹੁਣ ਤੁਸੀਂ, ਮੈਂ ਸੋਚਾਂ ਕਿ ਮੈਂ ਆਹ ਚੀਜ਼ ਕਿ ਉਹਨਾਂ ਦਿਨਾਂ 'ਚ ਹੀ ਮੈਂ ਗਜ਼ਲ ਲਿਖ ਰਿਹਾ ਸੀ, ਉਹਨਾਂ ਦਿਨਾਂ 'ਚ ਹੀ ਮੈਂ ਕਵਿਤਾ ਲਿਖ ਰਿਹਾ ਸੀਗਾ।
0: ਹਾਂ, ਇਹਦੇ ਵਿੱਚ ਮੈਂ ਹੋਰ ਇੱਕ ਵਾਧਾ ਕਰਦਾ ਆਪਣੇ ਦਰੋਕਿਆਂ ਦੀ ਜਾਣਕਾਰੀ ਵਾਸਤੇ, ਕਿ ਜਾਂ ਮਤਲਬ ਇਹਨੂੰ ਇੱਕ ਸਵਾਲ ਦੇ ਰੂਪ ਵਿੱਚ ਵੀ ਲਿਆ ਜਾ ਸਕਦਾ ਕਿ ਜਦੋਂ 1993 ਦੇ ਵਿੱਚ ਤੁਹਾਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਦਾ ਹੈ, ਪੁਰਸਕਾਰ ਮਿਲਦਾ ਹੈ, ਅਤੇ ਉਹ ਅਸਲ ਦੇ ਵਿੱਚ ਤੁਹਾਡੀ ਖੁੱਲ੍ਹੀ ਕਵਿਤਾ ਦੀ ਕਿਤਾਬ ਹੈ, ਹਨੇਰੇ ਵਿੱਚ ਸੁਲਗ ਦੀ ਵਰਨਮਾਲਾ, ਅਤੇ ਜਦੋਂ ਕਿ ਲੋਕ ਮਨਾਂ ਦੇ ਵਿੱਚ ਜਾਂ ਮਤਲਬ ਜਿਹੜੀ ਮਕਬੂਲੀਅਤ ਤੁਹਾਨੂੰ ਮਿਲੀ ਉਹ ਤੁਹਾਨੂੰ ਗਜ਼ਲ ਦੇ ਖੇਤਰ ਵਿੱਚ ਜ਼ਿਆਦਾ ਮਿਲੀ ਔਰ ਮੁੱਖ ਤੌਰ 'ਤੇ ਤੁਸੀਂ ਗਜ਼ਲ ਦੇ ਸ਼ਾਇਰ ਜਿਹੜੇ ਉਹ ਸਮਝੇ ਗਏ। ਮਤਲਬ ਇਸ ਚੀਜ਼ ਨੂੰ ਕਦੇ ਤੁਸੀਂ ਮਹਿਸੂਸ ਕੀਤਾ ਇਸ ਤਰ੍ਹਾਂ ਕਿ ਤੁਹਾਡੀ ਅਸਲ ਵਿੱਚ ਜਿਹੜੀ ਉਹ ਮਾਨਤਾ ਹੋਈ ਉਹ ਸੱਚੀ ਆ ਜਾਂ ਜਿਹੜੀ ਲੋਕਾਂ ਨੇ ਕਬੂਲ ਕੀਤੀ ਉਹ ਸਹੀ ਆ, ਕੋਈ ਇੱਦਾਂ ਦਾ ਕਦੇ ਸੋਚਿਆ ਵੀ ਆ ਕਿ ਨਹੀਂ?
1: ਇੱਦਾਂ ਹੁੰਦਾ ਕਿ ਜਿਸ ਤਰ੍ਹਾਂ ਮੈਂ ਸਮਝਦਾ ਕਿ ਪੰਜਾਬੀ ਮਨ ਜਿਹੜਾ ਨਾ
0: ਜੀ ਹਾਂ,
1: ਪੰਜਾਬੀ ਮਨ 'ਚ ਅਸੀਂ ਸਮਝਦੇ ਕਿ ਪੰਜਾਬੀ ਮਨ ਜ਼ਿਆਦਾ ਸੁਣਨ ਨੂੰ ਤਰਜੀਹ ਦਿੰਦਾ
0: ਜੀ ਹਾਂ,
1: ਤੋ ਗਜ਼ਲ ਦਾ ਤਾਲਕ ਬਹੁਤ ਆ ਸੁਣਨ ਨਾਲ ਵੀ ਹੈ। ਇੱਕ ਗੱਲ ਦੇ ਆ ਕਿ ਅਸੀਂ ਉਹਨੂੰ ਸੁਣਾਉਂਦੇ ਹਾਂ ਜਾਂ ਗਾਉਂਦੇ ਹਾਂ, ਸੋ ਉਹ ਇੱਕ ਉੱਥੇ ਜਾ ਕੇ ਪੰਜਾਬੀ ਮਨ ਨੂੰ ਉਹ ਜ਼ਿਆਦਾ ਨੇੜੇ ਪ੍ਰਤੀਤ ਹੁੰਦੀ ਆ।
0: ਠੀਕ ਹੈ।
1: ਅਤੇ ਦੂਸਰਾ ਸੀ ਕਿ ਜਿਸ ਤਰ੍ਹਾਂ ਜਿਹੜੀ ਵਰਣਮਾਲਾ ਕਿਤਾਬ ਵੀ ਆ ਹਨੇਸ, ਉਹਦੇ ਵਿੱਚ ਵੀ ਕਿ ਕੁਛ ਕਵਿਤਾਵਾਂ ਇੱਦਾਂ ਸੀ ਕਿ ਬੁੱਢੀ ਜਾਦੂਗਰਨੀ ਉਹਦੇ ਵਿੱਚ ਸ਼ਾਮਿਲ ਆ, ਖਤਾਂ ਦੀ ਉਡੀਕ ਸ਼ਾਮਿਲ ਹੈ ਕਿ ਇਸ ਨਗਰੀ ਤੇਰਾ ਜੀ ਨਹੀਂ ਲੱਗਦਾ, ਇੱਕ
0: ਚੜ੍ਹਦੀ ਇੱਕ ਲਹਿੰਦੀ ਤੈਨੂੰ ਰੋਜ਼ ਉਡੀਕ ਖਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਹੈ,
1: ਉਹ ਵੀ ਉਹਦੇ ਵਿੱਚ ਸ਼ਾਮਿਲ ਹੈ, ਦੋ ਗਜ਼ਲਾਂ ਵੀ ਸ਼ਾਮਿਲ ਹੈ। ਅਤੇ ਲੇਕਿਨ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਉਹ ਖੁੱਲ੍ਹੀ ਕਵਿਤਾ ਵਾਲੀਆਂ। ਤੋ ਮੈਨੂੰ ਤੁਹਾਨੂੰ ਹਰ ਤਰ੍ਹਾਂ ਦੇ ਪਾਠਕ ਮਿਲਦੇ ਆ। ਮੈਨੂੰ ਇੱਕ ਪਾਠਕ ਨੇ ਪਿੱਛੇ ਜਦੋਂ ਮੇਰੀ ਕਿਤਾਬ ਛਪੀ ਆ ਲਫ਼ਜ਼ ਦਰਗਾਹ, ਤੇ ਉਹ ਕਹਿੰਦਾ ਕਿ ਉਹ ਚਿੱਠੀ ਆਈ, ਕਹਿੰਦਾ ਮੈਨੂੰ ਦੇਖੋ ਮੈਂ ਤੁਹਾਡੀ ਇਹ ਕਿਤਾਬ ਤਾਂ 3 ਦਿਨਾਂ 'ਚ ਪੜ੍ਹ ਲਈ ਹੈ, ਪਰ ਜਿਹੜੀ ਕਿਤਾਬ ਤੁਹਾਡੀ ਸੀ ਹਨੇਰੇ ਵਿੱਚ ਸੋ ਦੁਆਰਾ, ਉਹ ਮੈਂ ਪੜ੍ਹਦਿਆਂ ਕਹਿੰਦਾ 3 ਸਾਲ ਲਾਏ ਸੀਗੇ ਅਤੇ ਮੈਂ ਅਜੇ ਵੀ ਉਹਨੂੰ ਪੜ੍ਹਨ ਲੱਗ ਪਿਆ। ਮਤਲਬ ਸੀਗਾ ਕਿ ਮੈਨੂੰ ਉਹਨੂੰ ਉਹ ਕਿਤਾਬ ਜ਼ਿਆਦਾ ਪਸੰਦ ਸੀ ਕਿ ਇਸ ਕਿਤਾਬ 'ਚ ਮੈਨੂੰ ਜ਼ਿਆਦਾ ਗਹਿਰਾਈ ਲੱਗਦੀ ਆ ਜਾਂ ਮੈਂ ਇਹਨੂੰ ਇੱਦਾਂ ਮਹਿਸੂਸ ਕਰਦਾ ਕਿ ਉਹ। ਸੋ ਇੱਦਾਂ ਹੀ ਤੁਹਾਡੇ ਕਈ ਵਾਰੀ ਪਾਠਕਾਂ ਦਾ ਦਾਇਰਾ ਵੀ ਹੁੰਦਾ, ਜਿਹੜੇ ਕੁਛ ਪਾਠ ਤੁਹਾਨੂੰ ਕਹਿੰਦੇ ਆਹ ਸਾਨੂੰ ਚੀਜ਼ ਚੰਗੀ ਲੱਗਦੀ ਹੈ, ਪਰ ਕਵੀ ਦਾ ਉਹ ਸਾਰਾ ਕੁਛ ਹੀ ਉਹਦਾ ਹਿੱਸਾ ਹੁੰਦਾ ਅਤੇ ਉਹ ਤਰਜੀਹ ਨਹੀਂ, ਮਤਲਬ ਮੈਂ ਤਰਜੀਹ ਨਹੀਂ ਕਰ ਸਕਦਾ ਹੁਣ ਜਿਵੇਂ ਕਦੀ ਕਰਦਾ ਸੀਗਾ ਕਿ ਗਜ਼ਲ ਨਜ਼ਮ ਦੀ। ਮੈਂ ਸਮਝਦਾ ਕਿ ਇਹ ਸਾਰੇ ਰੂਪਾਂ ਦੀ ਮੈਨੂੰ ਲੋੜ ਸੀ, ਮੇਰੀ ਆਤਮਾ ਨੂੰ ਮੇਰੇ ਮਨ ਨੂੰ ਲੋੜ ਸੀ।
0: ਅਤੇ ਇਹਦੇ ਵਿੱਚ ਹੀ ਆਪਾਂ ਚਰਚਾ ਕਰਾਂਗੇ ਫਿਰ ਤੁਹਾਡੀ ਵਾਰਤਕ ਦੀ ਵੀ, ਸੂਰਜ ਮੰਦਰ ਦੀਆਂ ਪੌੜੀਆਂ ਜਿਹੜੀ ਤੁਹਾਡੀ ਵਾਰਤਕ ਦੀ ਕਿਤਾਬ ਹੈ ਉਹ ਵੀ ਅਸੀਂ ਮਤਲਬ ਇੱਕ ਤਰ੍ਹਾਂ ਨਾਲ ਮਤਲਬ ਸਿਰਜਣਾਤਮਕ ਵਾਰਤਕ ਵਜੋਂ ਉਹਨੂੰ ਪੜ੍ਹਦੇ ਹਾਂ, ਪੋਇਟਿਕ ਵਾਰਤਕ ਵਜੋਂ ਪੜ੍ਹਦੇ ਹਾਂ, ਜਿਹਦੇ ਵਿੱਚ ਤੁਸੀਂ ਆਪਣੀਆਂ ਯਾਤਰਾਵਾਂ ਦਾ ਵੀ ਜ਼ਿਕਰ ਕੀਤਾ ਹੋਇਆ, ਤੁਸੀਂ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਹੋਇਆ ਜਿਨ੍ਹਾਂ ਨੂੰ ਤੁਸੀਂ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਨੇੜਿਓਂ ਜਾ ਕੇ ਦੇਖਿਆ ਜਾਂ ਜੋ ਮਹਿਸੂਸ ਕੀਤਾ ਉਹਨੂੰ ਤੁਸੀਂ ਵਾਰਤਕ 'ਚ ਲਿਖਿਆ, ਔਰ ਇਹ ਕਿਵੇਂ ਖਿਆਲ ਆਇਆ ਕਿ ਤੁਸੀਂ ਕਵਿਤਾ ਦੀ ਬਜਾਏ ਵਾਰਤਕ ਵਿੱਚ ਵੀ ਲਿਖੋ?
1: ਵਾਰਤਕ ਲਿਖਣਾ ਮੇਰਾ ਬਿਲਕੁਲ ਵੱਖਰਾ ਅਨੁਭਵ ਸੀਗਾ ਵਾਰਤਕ ਲਿਖਣ ਦਾ, ਖਾਸ ਕਰਕੇ ਇੱਦਾਂ ਦੀ ਵਾਰਤਕ ਲਿਖਣ ਦਾ, ਕਿਉਂਕਿ ਪਹਿਲਾਂ ਮੈਂ ਬਹੁਤ ਜਗ੍ਹਾ ਗਿਆ ਵੀ ਸੀ, ਕੈਨੇਡਾ, ਅਮਰੀਕਾ, ਇੰਗਲੈਂਡ, ਪਰ ਮੈਂ ਕਦੀ ਆਪਣੀ ਉਹ ਸਫ਼ਰਨਾਮਾ ਵੀ ਨਹੀਂ ਲਿਖਿਆ ਸੀਗਾ ਕਿ ਮੈਂ ਜਾ ਕੇ, ਯਾਨੀ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਵਾਰਤਕ ਵੀ ਲਿਖੂੰਗਾ। ਇੱਕ ਦੋ ਵਾਰ ਇੱਦਾਂ ਹੋਇਆ ਕਿ ਮੈਂ ਜਦੋਂ ਅਸੀਂ ਉੜੀਸਾ ਗਏ, ਹਰਭਜਨ ਸਿੰਘ, ਡਾਕਟਰ ਹਰਭਜਨ ਸਿੰਘ ਸੀਗੇ, ਅਸੀਂ ਸੂਰਜ ਮੰਦਰ ਦੀਆਂ ਪੌੜੀਆਂ 'ਤੇ, ਉਹ ਮੈਨੂੰ ਕਹਿਣ ਲੱਗੇ ਵੀ ਆਪਾਂ ਇੱਥੇ ਫੋਟੋ ਖਿਚਾਉਂਦੇ ਹਾਂ, ਯਾਨੀ ਇੱਕ ਉਸ ਸ਼ਾਇਰ ਦਾ ਮੂਡ ਸੀਗਾ ਕਿ ਆਪਾਂ, ਅਤੇ ਉਹ ਜਿਹੜਾ ਉੱਥੇ ਜਦੋਂ ਜੋ ਗੱਲਾਂ ਹੋਈਆਂ ਹਰਭਜਨ ਸਿੰਘ ਹੋਣਾਂ ਨੇ ਜੋ ਗੱਲਾਂ ਕੀਤੀਆਂ ਉਹ ਮੇਰੇ ਮਨ 'ਚ ਲੈ ਗਿਆ, ਮੈਨੂੰ ਇਹ ਸੰਭਾਲਣੀਆਂ ਚਾਹੀਦੀਆਂ ਕਿ ਇਹ ਕਿਸੇ ਹੋਰ ਤਰ੍ਹਾਂ ਸਾਂਭੀਆਂ ਨਹੀਂ ਰਹਿਣੀਆਂ, ਇਹ ਵਾਰਤਕ ਵਿੱਚ ਹੀ ਸਾਂਭੀ ਰਹਿਣਗੇ। ਸੋ ਜਿਸ ਤਰ੍ਹਾਂ ਉਹ ਮੇਰਾ ਪਹਿਲਾ ਲੇਖ ਹੀ ਸੀਗਾ ਕਿ ਜਿਸ 'ਚ ਮੈਂ ਕਹਿੰਦਾ ਕਿ ਵੀ ਅਸੀਂ ਮੈਂ ਉਹ ਪੌੜੀਆਂ 'ਤੇ ਬੈਠਿਆਂ ਅਤੇ ਮੈਨੂੰ ਯਾਦ ਆਉਂਦਾ ਕਿ ਮੈਂ ਕਪੂਰਥਲੇ ਬੈਠਿਆ, ਤੋ ਮੈਂ ਵਾਰਤਕ ਲਿਖਣ 'ਚ ਮੈਨੂੰ ਬਹੁਤ ਅੱਛਾ ਲੱਗਾ। ਜਿਵੇਂ ਕਿਹਾ ਵੀ ਗਜ਼ਲ ਨਾ ਹੁੰਦੀ ਫਿਰ ਵੀ ਮੇਰਾ ਕੰਮ ਅਧੂਰਾ ਰਹਿਣਾ ਸੀਗਾ, ਇਹਦੇ ਮਤਲਬ ਜੇ ਵਾਰਤਕ ਨਾ ਹੁੰਦੀ ਫਿਰ ਵੀ ਅਧੂਰਾ ਰਹਿਣਾ ਸੀ, ਕਿ ਬਹੁਤ ਗੱਲਾਂ ਸੀ ਜਿਹੜੀਆਂ ਵਾਰਤਕ ਵਿੱਚ ਹੀ ਆਈਆਂ। ਜਦੋਂ ਤੁਸੀਂ ਲਿਖਣ ਬੈਠਦੇ ਹੋ ਤੁਹਾਡੀ ਇੱਕ ਯਾਦਾਂ ਦੀ ਐਸੀ ਲੜੀ ਚੱਲਦੀ ਆ ਕਿ ਜੋ ਤੁਸੀਂ ਕਦੀ ਗੱਲਾਂ ਨਹੀਂ ਸੀ ਸੁਣਾਉਣੀਆਂ, ਕਦੀ ਸ਼ੇਅਰ ਨਹੀਂ ਕਰਨੀਆਂ ਸੀ, ਉਹ ਵੀ ਤੁਹਾਡੇ ਮਨ 'ਚੋਂ, ਜਿਵੇਂ ਆਪਾਂ ਕਹਿੰਦੇ ਪਿੰਡ 'ਚ ਕਦੀ ਉਹ ਖੂਹ 'ਚ ਕੁੰਡਾ ਪਾਉਣਾ ਅਤੇ ਉਹ ਪੁਰਾਣੇ ਡਿੱਗੇ ਹੋਏ ਡੋਲ ਬਾਹਰ ਆਉਣੇ, ਸਾਡਾ ਬਚਪਨ ਦੀ ਗੱਲ ਕਿ ਉਹਨੇ ਕਹਿਣਾ ਮੇਰੀ ਤਾਂ ਬਾਲਟੀ ਡਿੱਗ ਪਈ ਸੀ, ਉਹ ਹੁਣ ਕੁੰਡਾ ਪਾਇਆ ਉਹ ਵੀ ਨਿਕਲੀ ਆ ਰਹੀ। ਸੋ ਇੱਦਾਂ ਕਈ ਵਾਰੀ ਵਾਰਤਕ ਲਿਖਦੇ ਹਾਂ ਵੀ ਇੱਦਾਂ ਹੁੰਦਾ ਕਿ ਤੁਹਾਨੂੰ ਜਿਹੜੀਆਂ ਯਾਦਾਂ ਦੀ ਲੜੀ ਆਉਂਦੀ, ਸੋ ਇੱਕ ਉਹ ਵੀ ਆਪਣੇ ਆਪ 'ਚ ਬੜਾ ਸਿਰਜਣਾਤਮਕ ਜਿਹਾ ਅਨੁਭਵ ਹੈ ਜਿਹੜਾ, ਯਾਨੀ ਕਵਿਤਾ ਬਾਰੇ ਆਪਾਂ ਕਹਿੰਦੇ ਨੇ, ਮੈਨੂੰ ਸੇਖੋਂ ਸਾਹਿਬ ਦੀ ਗੱਲ ਯਾਦ ਆ, ਜਦੋਂ ਮੈਂ ਪਹਿਲੋਂ ਲਿਖਣ ਲੱਗਾ ਅਤੇ ਮੈਨੂੰ ਉਹ ਮਿਲੇ, ਖਿਜਾ ਕਹਿੰਦੇ ਤੂੰ ਕੀ ਲਿਖਦਾ ਹੁੰਦਾ ਮੁੰਡਿਆ, ਮੈਂ ਕਿਹਾ ਜੀ ਮੈਂ ਕਵਿਤਾ ਲਿਖਦਾ ਹੁੰਦਾ, ਕਹਿੰਦੇ ਕਵਿਤਾ ਦਾ ਕੀ ਭਰੋਸਾ, ਆਵੇ ਆਵੇ ਨਾ ਆਵੇ ਤੂੰ ਕੁਝ ਹੋਰ ਵੀ ਲਿਖਿਆ ਕਰ, ਉਹਨਾਂ ਹਾਸੇ ਮਜ਼ਾਕ 'ਚ ਮੈਨੂੰ ਇੱਦਾਂ ਦੀ ਗੱਲ ਕਹੀ। ਤੋ ਹੁਣ ਮੈਂ ਸੋਚਦਾ ਹੁੰਦਾ ਵੀ ਹੁਣ ਮੈਨੂੰ ਲੱਗਦਾ ਕਿ ਮੈਂ ਜਦੋਂ ਜੇ ਕੁਛ ਨਾ ਲਿਖ ਰਿਹਾ ਹਾਂ ਤਾਂ ਮੈਂ ਵਾਰਤਕ ਜ਼ਰੂਰ ਅਜੇ ਵੀ ਲਿਖ ਸਕਦਾ, ਕਿ ਵਾਰਤਕ ਵਿੱਚ ਐਸੀਆਂ ਗੱਲਾਂ ਨੇ ਕਿ ਤੁਸੀਂ ਜਿਹੜੇ ਉਸ ਕਵਿਤਾ ਦੇ ਇੱਕ ਮੂਡ ਤੋਂ ਬਿਨਾਂ ਵੀ ਸ਼ੁਰੂ ਕਰ ਸਕਦੇ ਹੋ ਕੁਛ ਲਿਖਣਾ, ਔਰ ਫਿਰ ਤੁਹਾਡੇ ਅੰਦਰ ਇੱਕ ਲੜੀ ਸ਼ੁਰੂ ਹੋ ਜਾਂਦੀ, ਕਿਉਂਕਿ ਵਾਰਤਕ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਤਣਾਅ ਨਹੀਂ ਹੁੰਦਾ ਕਿ ਮੈਂ ਉਹਨੂੰ ਬਹੁਤ ਕਾਵਿਕ ਬਣਾਉਣਾ ਜਾਂ ਮੈਂ ਕਿਹਨੂੰ ਕਲਾ ਰੂਪ ਦੇਣਾ, ਉਸ ਨੂੰ ਤੁਹਾਡੀ ਖਾਸ ਕਿਸਮ ਦੀ ਸੁਤੰਤਰਤਾ ਹੁੰਦੀ ਹੈ।
0: ਅਤੇ ਇੱਕ ਇਹਨਾਂ ਯਾਦਾਂ ਦੀ ਲੜੀ ਦੇ ਵਿੱਚ ਇੱਕ ਚੀਜ਼ ਹੋਰ ਯਾਦ

0: ਕਰਾਉਣੀ ਚਾਹੁੰਦੇ ਹਾਂ ਤੁਹਾਡੀਆਂ ਯਾਦਾਂ ਨੂੰ ਫਰੋਲਣ ਦੀ ਮਨ ਦੇ ਨਾਲ ਕਿ ਤੁਸੀਂ ਇੱਕ ਵਾਰੀ ਜਿਹੜਾ ਉਹ ਕਾਫੀ ਸਮਾਂ ਪਹਿਲਾਂ ਕੁਛ ਵਿਦੇਸ਼ੀ ਨਾਟਕਾਂ ਦੇ ਪੰਜਾਬੀ ਰੂਪਾਂਤਰਣ ਵੀ ਕੀਤੇ ਜਿਹਦੇ ਵਿੱਚ ਇੱਕ ਮਸ਼ਹੂਰ ਨਾਟਕ ਸੀ ਲੋਰਕਾ ਦਾ ਨਾਟਕ ਜਿਹਦਾ ਪੰਜਾਬੀ ਅਨੁਵਾਦ ਅੱਗ ਦੇ ਕਲੀਰੇ ਦੇ ਸਿਰਲੇਖ ਹੇਠ ਲਗਭਗ ਪੰਜਾਬ ਦੇ ਹਰ ਸ਼ਹਿਰ 'ਚ ਖੇਡਿਆ ਗਿਆ ਔਰ ਬਾਹਰ ਵੀ ਖੇਡਿਆ ਗਿਆ ਔਰ ਉਹ ਕਾਫੀ ਜਿਹੜਾ ਉਹ ਚਰਚਾ ਦੇ ਵਿੱਚ ਰਿਹਾ ਉਹ ਵਿਚਾਰ ਕਿਵੇਂ ਆਇਆ ਜਾਂ ਨਾਲ ਹੀ ਮੈਂ ਇਹ ਵੀ ਜੋੜਨਾ ਚਾਹੁੰਦਾ ਕਿ ਫਿਰ ਉਸ ਚੀਜ਼ ਨੂੰ ਤੁਸੀਂ ਬਹੁਤ ਜ਼ਿਆਦਾ ਅੱਗੇ ਨਹੀਂ ਤੋਰਿਆ ਅਤੇ ਇਹਦਾ ਕੀ ਕਾਰਨ ਸੀ
1: ਇਸ ਤਰ੍ਹਾਂ ਸੀ ਲਖਵਿੰਦਰ ਕਿ ਮੈਂ ਜਦੋਂ ਮੈਂ ਪਟਿਆਲੇ ਪੜ੍ਹਦਿਆਂ ਮੈਂ ਲੋਰਕਾ ਦਾ ਇੱਕ ਨਾਟਕ ਪੜ੍ਹਿਆ ਬਲੱਡ ਵੈਡਿੰਗ
0: ਜੀ
1: ਮੇਰੇ ਪੜ੍ਹਨ ਦਾ ਇੱਦਾਂ ਹੈ ਕਿ ਮੈਂ ਨਾਵਲ ਨਹੀਂ ਬਹੁਤੇ ਪੜ੍ਹੇ ਪਰ ਮੈਂ ਨਾਟਕ ਜਿਸ ਤਰ੍ਹਾਂ ਜਿਹੜੇ ਖਾਸ ਕਰਕੇ ਕਾਵ ਨਾਟਕ ਸੀਗੇ ਉਸ ਵੇਲੇ ਅਨੁਵਾਦ 'ਚ ਕਾਫੀ ਗਰੀਕ ਜਿਹੜੇ ਨਾਟਕ ਸੀ ਇੱਕ ਡਾਕਟਰ ਹਰੀਭਜਨ ਸਿੰਘ ਦਾ ਅਨੁਵਾਦ ਕੀਤਾ ਨਾਟਕ ਸੀ ਇੱਕ ਸੇਖੋਂ ਸਾਹਿਬ ਦਾ ਅਨੁਵਾਦ ਕੀਤਾ ਸੀ ਇੱਕ ਪ੍ਰਭਜੋਤ ਦਾ ਕਿ ਉਹ ਯੂਨਾਨੀ ਨਾਟਕ ਮੈਨੂੰ ਬਹੁਤ ਅੱਛੇ ਲੱਗੇ ਇਹਦੇ ਲੋਰਕਾ ਦਾ ਨਾਟਕ ਪੜ੍ਹਦੇ ਹਾਂ ਤਾਂ ਮੇਰੇ ਮਨ 'ਚ ਕਿੱਦਾਂ ਹੁੰਦਾ ਸੀਗਾ ਵੀ ਕਾਵ ਨਾਟਕ ਮੈਨੂੰ ਬਹੁਤ ਵੱਡੀ ਫੋਰਮ ਲੱਗਦੀ ਸੀ ਅਤੇ ਮੈਂ ਕਿਹਾ ਕਿ ਮੈਂ ਅੱਗ ਦੇ ਕਲੀਰੇ ਦਾ ਕਦੇ ਨਾ ਕਦੇ ਅਨੁਵਾਦ ਕਰੂੰਗਾ ਤੋ ਅਨੁਵਾਦ ਨੂੰ ਮੈਂ ਫਿਰ ਇੱਦਾਂ ਕੀਤਾ ਕਿ ਅਨੁਵਾਦ ਕਿਉਂਕਿ ਫਿਰ ਉਹ ਇੱਕ ਮੇਰੇ ਆਪਣੇ ਯੋਗ ਰਾਜ ਸੇਡਾ ਹੁੰਦੇ ਸੀ ਉਹਨੂੰ ਕਹਿੰਦੇ ਮੈਂ ਅਸੀਂ ਇਹਨੂੰ ਖੇਡਣਾ ਚਾਹੁੰਦੇ ਹਾਂ ਅਤੇ ਫਿਰ ਉਹਦਾ ਕਿ ਖੇਡਣ ਲਈ ਅਨੁਵਾਦ ਤੋਂ ਵੀ ਵੱਧ ਚੀਜ਼ ਹੁੰਦੀ ਕਿ ਰੂਪਾਂਤਰਣ ਤੁਸੀਂ ਕਰੋ ਤੋ ਉਹ ਰੂਪਾਂਤਰਣ ਦਾ ਮੈਂ ਤਰੀਕਾ ਇੱਦਾਂ ਵਰਤਿਆ ਉਦੋਂ ਮੈਂ ਕਿਉਂਕਿ ਜਿਹੜਾ ਕਰੈਕਟਰ ਉੱਥੇ ਲਿਓਨਾਰਡੋ ਸੀਗਾ ਮੈਂ ਉਹਦਾ ਨਾਂ ਰੱਖ ਲਿਆ ਲੈਂਬਰ ਪਹਿਲੇ ਮਤਲਬ ਮੈਂ ਕਿਹਾ ਉਹਦਾ ਨਾਂ ਲੈਂਬਰ ਹੈ
0: ਪੰਜਾਬੀ
1: ਨਾਂ ਜਦੋਂ ਪੰਜਾਬੀ ਨਾਮ ਆ ਗਿਆ ਫਿਰ ਨੈਚੁਰਲੀ ਉਹ ਸਾਰਾ ਕੁਛ ਇੱਦਾਂ ਹੀ ਜੁੜਦਾ ਗਿਆ ਕਿ ਲੈਂਬਰ ਤਾਂ ਐਂ ਕਹੂ ਗੱਲ ਨੂੰ ਲੈਂਬਰ ਇੱਦਾਂ ਜੀਊਗਾ ਲੈਂਬਰ ਸੋ ਉਹ ਮੈਂ ਕਾਫੀ ਬਾਅਦ 'ਚ ਲੋਰਕਾ ਦੇ ਤਿੰਨੇ ਨਾਟਕ ਮੈਂ ਕੀਤੇ ਫਿਰ ਮੈਂ ਆਪਣਾ ਇੱਕ ਪਲੇਸ ਗਾ ਗਿਰੀਸ਼ ਕਰਨਾੜ ਦਾ ਵੀ ਜਿਹੜਾ ਨਾਗ ਮੰਡਲ ਉਹ ਕੀਤਾ ਅਤੇ ਉਹਨਾਂ ਦੀ ਜਿਹੜੀ ਵਿਸ਼ੇਸ਼ਤਾ ਇਹ ਹੈ ਕਿ ਮੈਂ ਉਹਨੂੰ ਰੂਪਾਂਤਰਣ ਵਾਂਗ ਹੀ ਕੀਤਾ ਮਿਸਾਲ ਤੌਰ 'ਤੇ ਇੱਕ ਪਲੇਸ ਗਾ ਉਹ ਲੋਰਕਾ ਦਾ ਪਲੇਸ ਸੀ ਯਰਮਾ ਜਿਹਦਾ ਮੈਂ ਕੀਤਾ ਨਾਮ ਵੀ ਸਹੀ ਉਹ ਨਹੀਂ ਮੈਂ ਅੰਤਹੀਨ ਤਰਕਾਲਾ ਉਹਦਾ ਨਾਮ ਰੱਖਿਆ ਅਤੇ ਉਹਦੇ 'ਚ ਇੱਕ ਸੁਆਣੀ ਆ ਉਹਦੇ ਘਰ ਬੱਚਾ ਨਹੀਂ ਹੋ ਰਿਹਾ ਨੌਜਵਾਨ ਕੁੜੀ ਹੈ ਅਤੇ ਉਹਨੂੰ ਜਿਹੜੀਆਂ ਉਹ ਨਦੀ ਕੰਢੇ ਕੱਪੜੇ ਧੋ ਰਹੀਆਂ ਅਤੇ ਉਹ ਇੱਕ ਗੀਤ ਗਾ ਕੇ ਉਹਨੂੰ ਛੇੜਦੀਆਂ ਜਿਹਦੇ 'ਚ ਕਹਿੰਦੀਆਂ ਕਿ ਤੂੰ ਰੇਤ ਹੈ ਤੂੰ ਬੰਜਰ ਹੈ ਇੱਦਾਂ ਨਾ ਅਤੇ ਪਰ ਮੈਂ ਉਸ ਗੀਤ ਦਾ ਅਨੁਵਾਦ ਜਦੋਂ ਕੀਤਾ ਤਾਂ ਮੈਂ ਉਹਦੀ ਉਹ ਸਾਰੀ ਇਮੇਜਰੀ ਨੂੰ ਭੁੱਲ ਗਿਆ ਅਤੇ ਮੇਰੇ ਮਨ 'ਚ ਯਾਦ ਆ ਕਿ ਪੰਜਾਬੀ 'ਚ ਇੱਕ ਲੋਕ ਗੀਤ ਹੁੰਦਾ ਕਿ ਬੇਰੀਆਂ ਨੂੰ ਬੇਰ ਲੱਗ ਗਏ ਤੈਨੂੰ ਕੁਛ ਨਾ ਲੱਗਾ ਮੁਟਿਆਰੇ ਸੋ ਮੈਂ ਉਹਨੂੰ ਇਸ ਤਰ੍ਹਾਂ ਬਿਲਕੁਲ ਉਹਦੀ ਜਿਹੜੀ ਬਿੰਬਾਵਲੀ ਸੀ ਉਹਨੂੰ ਅਲੱਗ ਕਰਤਾ ਸੋ ਮੈਂ ਉਹਨੂੰ ਇੱਕ ਤਰ੍ਹਾਂ ਅਰਧ ਸਿਰਜਣਾ ਵਾਂਗ ਨਾਟਕਾਂ ਨੂੰ ਕੀਤਾ ਔਰ ਮੈਨੂੰ ਜਦੋਂ ਮੈਂ ਕੁਛ ਨਾ ਕਰ ਰਿਹਾ ਹਾਂ ਫਿਰ ਮੈਨੂੰ ਅਨੁਵਾਦ ਕਰਨਾ ਜਿਹੜੀ ਕੋਈ ਚੀਜ਼ ਖਾਸ ਕਰਕੇ ਨਾਟਕਾਂ ਨੂੰ ਖਾਸ ਕਰਕੇ ਕਾਵ ਨਾਟਕ ਨੂੰ ਅਨੁਵਾਦ ਕਰਨਾ ਮੈਨੂੰ ਬਹੁਤ ਅਨੁਭਵ ਅੱਛਾ ਉਹਨਾਂ ਮੇਰੀ ਭਾਸ਼ਾ ਵੀ ਅਮੀਰ ਹੁੰਦੀ ਹੈ ਮੇਰੀ ਆਪਣੀ ਨਿੱਜੀ ਜਿਹੜੀ ਸਮਰੱਥਾ ਕਹਿਣ ਦੀ ਔਰ ਪੰਜਾਬੀ ਨੂੰ ਮੈਂ ਸਮਝਦਾ ਕਿ ਪੰਜਾਬੀ ਭਾਸ਼ਾ ਵਿੱਚ ਵੀ ਉਹਦੀ ਅਮੀਰੀ ਸ਼ਾਮਿਲ ਹੁੰਦੀ
0: ਇੱਕ ਸਵਾਲ ਥੋੜ੍ਹਾ ਹਟ ਕੇ ਇਸ ਗੱਲ ਤੋਂ ਉਹ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਨਾਲ ਤੁਸੀਂ ਹਮੇਸ਼ਾ ਜੁੜੇ ਰਹੇ ਹੋ ਭਾਵੇਂ ਉਹ ਪੰਜਾਬੀ ਸਾਹਿਤ ਅਕੈਡਮੀ ਆ ਭਾਵੇਂ ਹੋਰ ਸੰਸਥਾਵਾਂ ਨੇ ਅਤੇ ਅੱਜ ਕੱਲ੍ਹ ਤੁਸੀਂ ਇੱਕ ਬਹੁਤ ਵੱਡੀ ਵਿਕਾਰੀ ਸੰਸਥਾ ਜਿਹੜੀ ਹੈ ਪੰਜਾਬ ਕਲਾ ਪ੍ਰੀਸ਼ਦ ਉਹਦੇ ਚੇਅਰਮੈਨ ਹੋ ਅਤੇ ਇਹ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਕਵਿਤਾ ਨੂੰ ਕੋਈ ਆਂਚ ਤਾਂ ਨਹੀਂ ਆ ਰਹੀ ਮੈਂ ਇਹ ਪੁੱਛਣਾ ਚਾਹੁੰਦਾ
1: ਕਵਿਤਾ ਨੂੰ ਜ਼ਰੂਰ ਕੁਛ ਤਾਂ ਆਂਚ ਆਉਂਦੀ ਹੈ ਮਤਲਬ ਇੱਕ ਤੁਹਾਡਾ ਆਪਣਾ ਸਮਾਂ ਹੁੰਦਾ ਮੈਨੂੰ ਯਾਦ ਹੈ ਕਿ ਕਈ ਵਾਰੀ ਜਦੋਂ ਮੈਂ ਨੌਕਰੀ ਕਰਦਾ ਸੀਗਾ ਅਤੇ ਜਦੋਂ ਮੈਂ ਘਰੋਂ ਤੁਰਨਾ ਮੈਂ ਨਹਿਰ ਸਕੂਟਰ 'ਤੇ ਆਉਂਦਾ ਹੁੰਦਾ ਸੀਗਾ ਅਤੇ ਕੋਈ ਮੇਰੇ ਅੰਦਰ ਕੋਈ ਚੀਜ਼ ਚੱਲਦੀ ਕਵਿਤਾ ਜਦੋਂ ਮੈਂ ਯੂਨੀਵਰਸਿਟੀ ਦਾ ਗੇਟ ਐਂਟਰ ਕਰਨਾ ਅਤੇ ਉਹ ਮੈਨੂੰ ਲੱਗਣਾ ਵੀ ਉਹ ਪਿੱਛੇ ਰਹਿ ਗਈ ਕਿ ਸੋ ਇੱਦਾਂ ਹੁੰਦਾ ਕਿ ਕਈ ਚੀਜ਼ਾਂ ਸ਼ਾਇਦ ਅਸੀਂ ਵੱਧ ਸਮਾਂ ਦੇਈਏ ਅਤੇ ਵੱਧ ਅਸੀਂ ਕਰ ਸਕਦੇ ਹਾਂ ਤੋ ਕਵਿਤਾ ਸਮਾਂ ਮੰਗਦੀ ਪਰ ਹੁੰਦਾ ਇਹਦਾ ਕਈ ਵਾਰੀ ਵੀ ਕਵਿਤਾ ਨੇ ਇਹ ਵੀ ਹੁੰਦਾ ਕਿ ਕਵਿਤਾ ਨੇ ਆ ਹੀ ਜਾਣਾ ਹੁੰਦਾ ਕਈ ਵਾਰੀ ਬੰਦਾ ਕਹਿੰਦਾ ਕਿ ਵੀ ਜੇ ਮੈਂ ਇਹਨਾਂ ਆਹ ਅਨੁਭਵ ਨਾ ਹੁੰਦੇ ਸ਼ਾਇਦ ਮੈਂ ਇਹ ਚੀਜ਼ ਮੈਂ ਨਾ ਲਿਖ ਸਕਦਾ ਸੋ ਉਹਦਾ ਇਹ ਕਈ ਵਾਰੀ ਮਹਿਸੂਸ ਹੁੰਦਾ ਕਿ ਕਈ ਵਾਰੀ ਬਹੁਤ ਖਿਲਾਰੇ ਪਏ ਹੁਣ ਮੇਰੇ ਕੋਲ ਮੈਂ ਕਈ ਕਵਿਤਾਵਾਂ ਲਿਖੀਆਂ ਪਈਆਂ ਉਹਨੂੰ ਜੋੜਨਾ ਇਕੱਠੀਆਂ ਕਰਨਾ ਇੱਧਰ ਕਰਨਾ ਜਾਂ ਉਹਨੂੰ ਦੁਬਾਰਾ ਦੇਖਣਾ ਤਾਂ ਉਹਦੇ ਲਈ ਬਹੁਤ ਸਮਾਂ ਚਾਹੀਦਾ ਸੋ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਕਵਿਤਾ ਨਾਲ ਕਈ ਵਾਰੀ ਅਸੀਂ ਕਵਿਤਾ ਨੂੰ ਅਣਗੌਲੀ ਕਰ ਦਿੰਦੇ ਹਾਂ ਤੋ ਇਸ ਗੱਲ ਦਾ ਜ਼ਰੂਰ ਅਸਰ ਪੈਂਦਾ
0: ਕਿਉਂਕਿ ਇਹ ਠੀਕ ਹੈ ਕਿ ਸੰਸਥਾਵਾਂ ਜਿਹੜੀਆਂ ਨੇ ਉਹ ਸੁਸਾਇਟੀ ਲਈ ਸਮਾਜ ਲਈ ਉਹ ਵੀ ਜ਼ਰੂਰੀ ਹੈ ਕਿਉਂਕਿ ਤੁਹਾਡੇ ਵਰਗੇ ਤਜਰਬਾਕਾਰ ਬੰਦੇ ਔਰ ਸੂਖਮ ਵਿਚਾਰ ਵਾਲੇ ਬੰਦੇ ਜਿਹੜੇ ਆ ਜਦੋਂ ਸੰਸਥਾਵਾਂ 'ਚ ਬੈਠਦੇ ਨੇ ਅਤੇ ਸੰਸਥਾਵਾਂ ਲਈ

0: ਮਾਣ ਵਾਲੀ ਗੱਲ ਹੁੰਦੀ ਹੈ, ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ ਇਹ ਮਹਿਸੂਸ ਵੀ ਕੀਤਾ, ਟੋਟਲ ਮਤਲਬ ਸਾਰੇ ਪੰਜਾਬੀਆਂ ਨੇ ਮਹਿਸੂਸ ਕੀਤਾ, ਸਾਰੇ ਕਲਾ ਜਗਤ ਨੇ ਮਹਿਸੂਸ ਕੀਤਾ, ਲੇਕਿਨ ਕਵਿਤਾ ਵੀ ਨਾਲ ਨਾਲ ਚੱਲਦੀ ਰਹੇ ਇਹ ਸਾਰੇ।
1: ਤਾਂ ਇਹ ਤੁਹਾਡਾ ਅਨੁਭਵ ਵੀ ਹੋਣਾ ਹੀ ਚਾਹੀਦਾ ਕਵੀ ਦੇ ਤੌਰ 'ਤੇ ਔਰ ਪ੍ਰੋਲਗ ਦੇ ਤੌਰ 'ਤੇ, ਇਹ ਸ਼ਾਇਦ ਸਾਡਾ ਸਾਂਝਾ ਅਨੁਭਵ ਹੀ ਆ।
0: ਹਾਂ, ਥੋੜ੍ਹਾ ਫਰਕ ਜ਼ਰੂਰ ਪੈਂਦਾ ਹੈ, ਪਰ ਫਿਰ ਵੀ ਕਵਿਤਾ ਜਿਹੜੀ ਹੈ ਉਹ ਇਸ ਪਾਸੇ ਵੱਲ ਜਿਹੜਾ ਉਹ ਪਹਿਲੇ ਸਥਾਨ 'ਤੇ ਹੀ ਰਹਿਣੀ ਚਾਹੀਦੀ ਹੈ ਇਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ। ਅਤੇ ਹੁਣ ਆਪਾਂ ਇਸ ਰੂਬਰੂ ਦੇ ਜਿਹੜੇ ਉਹ ਆਖਰੀ ਮਰਹਲੇ ਵਿੱਚ ਦਾਖਲ ਹੋ ਰਹੇ ਹਾਂ, ਅਤੇ ਮੈਂ ਚਾਹੂੰਗਾ ਕਿ ਕਿਉਂਕਿ ਤੁਹਾਡੇ ਨਾਲ ਰੂਬਰੂ ਜਿਹੜਾ ਹੈ ਓਨਾ ਚਿਰ ਮੁਕੰਮਲ ਨਹੀਂ ਹੋ ਸਕਦਾ ਜਿੰਨਾ ਚਿਰ ਸਰੋਤੇ ਤੁਹਾਡੀ ਤਰਨਮ ਦੇ ਵਿੱਚ ਗਜ਼ਲ ਨਾ ਸੁਣ ਲੈਣ। ਅਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀ
1: ਮੈਂ ਤੁਹਾਨੂੰ ਇੱਕ ਗਜ਼ਲ
0: ਤਰਨਮ ਵਿੱਚ ਜ਼ਰੂਰ ਸੁਣਾਉਂਦੀ।
1: ਇਹ ਮੈਨੂੰ ਤਾਂ ਯਾਦ ਆ ਰਹੀ ਹੈ ਕਿ ਜਿਸ ਤਰ੍ਹਾਂ ਅਸੀਂ ਗੱਲਬਾਤ ਕਰ ਰਹੇ ਹਾਂ, ਤੋ ਮੈਂ ਇਹੋ ਗਜ਼ਲ ਐਂ ਲਿਖੀ ਸੀ ਕਿ ਮੇਰੇ ਅੰਦਰ ਵੀ ਚੱਲਦੀ ਹੈ ਇੱਕ ਗੁਫ਼ਤਗੂ ਆਪਾਂ ਕਰ ਰਹੇ ਹਾਂ, ਅਤੇ ਉਹ ਮੈਂ ਇੱਦਾਂ ਗਜ਼ਲ ਉਹਦੇ ਦੋ ਤਿੰਨ ਸ਼ੇਅਰ ਮੈਂ ਸੁਣਾਉਣਾ ਤੁਹਾਨੂੰ। ਮੇਰੇ ਅੰਦਰ ਵੀ ਚਲਦੀ ਹੈ ਇੱਕ ਗੁਫ਼ਤਗੂ, ਜਿੱਥੇ ਲਫ਼ਜ਼ਾਂ 'ਚ ਟਲਦਾ ਹੈ ਮੇਰਾ ਲਹੂ।
0: ਕਿਆ ਬਾਤ ਹੈ, ਕਿਆ ਬਾਤ ਹੈ।
1: ਮੇਰੇ ਅੰਦਰ ਵੀ ਚਲਦੀ ਹੈ ਇੱਕ ਗੁਫ਼ਤਗੂ, ਜਿੱਥੇ ਲਫ਼ਜ਼ਾਂ 'ਚ ਟਲਦਾ ਹੈ ਮੇਰਾ ਲਹੂ।
0: ਕਿਆ ਬਾਤ ਹੈ।
1: ਜਿੱਥੇ ਮੇਰੀ ਬਹਿਸ ਹੈ ਮੇਰੇ ਨਾਲ ਹੀ, ਜਿੱਥੇ ਵਾਰਿਸ ਤੇ ਪੁਰਖੇ ਖੜੇ ਰੂਬਰੂ।
0: ਕਿਆ ਬਾਤ ਹੈ, ਖੜੇ ਰੂਬਰੂ।
1: ਮੇਰੇ ਅੰਦਰ ਆਵਾਜ਼ਾਂ ਤਾਂ ਹਨ ਬੇਪਨਾ,
0: ਵਾਹ।
1: ਮੇਰੇ ਅੰਦਰ ਆਵਾਜ਼ਾਂ ਤਾਂ ਹਨ ਬੇਪਨਾ, ਮੇਰੇ ਮੱਥੇ 'ਚ ਪਰ ਅਕਲ ਦਾ ਤਾਨਾ ਸ਼ਾ।
0: ਕਿਆ ਬਾਤ ਹੈ, ਕਿਆ ਬਾਤ ਹੈ।
1: ਮੇਰੇ ਅੰਦਰ ਆਵਾਜ਼ਾਂ ਤਾਂ ਹਨ ਬੇਪਨਾ, ਮੇਰੇ ਮੱਥੇ 'ਚ ਪਰ ਅਕਲ ਦਾ ਤਾਨਾ ਸ਼ਾ। ਸਭ ਆਵਾਜ਼ਾਂ ਸੁਣੂ ਕੁਛ ਚੁਣੂ ਫਿਰ ਬੁਣੂ।
0: ਕਿਆ ਬਾਤ ਹੈ।
1: ਫਿਰ ਬਿਆਨ ਆਪਣਾ ਕੋਈ ਜਾਰੀ ਕਰੂ।
0: ਕਿਆ ਬਾਤ ਹੈ।
1: ਇੱਕ ਸ਼ੇਰ ਹੈ। ਪਰਤ ਉਤਰੀ ਤਾਂ ਮੈਂ ਕਾਮ ਮੋ ਲੋਭ ਸਾਂ।
0: ਕਿਆ ਬਾਤ ਹੈ।
1: ਪਰਤ ਉਤਰੀ ਤਾਂ ਮੈਂ ਕਾਮ ਮੋ ਲੋਭ ਸਾਂ, ਹੋਰ ਉਤਰੀ ਤਾਂ ਜਲ ਖਾਕ ਅੱਗ ਪਾਉਣ ਸਾਂ।
0: ਜਿਉਂਦੇ ਰਹੋ। ਕਿਆ ਬਾਤ ਹੈ।
1: ਪਰਤ ਉਤਰੀ ਤਾਂ ਮੈਂ ਕਾਮ ਮੋ ਲੋਭ ਸਾਂ, ਹੋਰ ਉਤਰੀ ਤਾਂ ਜਲ ਖਾਕ ਅੱਗ ਪਾਉਣ ਸਾਂ। ਇਸ ਤੋਂ ਪਹਿਲਾਂ

ਚੱਲ ਪਾਤਰ ਚੱਲ ਢੂੰਡਣ ਚਲੀਏ ਭੁੱਲੀਆਂ ਹੋਈਆਂ ਰਾਹਾਂ। ਦੋਸਤੋ, ਪ੍ਰੋਗਰਾਮ ਜੀਆਂ ਦੇ ਵਿਚ ਅਸੀਂ ਗੱਲਬਾਤ ਸੁਣ ਰਹੇ ਸੀ ਸੁਰਜੀਤ ਪਾਤਰ ਹੋਰਾਂ ਨਾਲ ਕੀਤੀ ਹੋਈ। ਗੱਲਬਾਤ ਕਰ ਰਹੇ ਸਨ ਲਖਵਿੰਦਰ ਚੌਹਲ। ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਬੜੀ ਪਸੰਦ ਆਈ ਹੋਏਗੀ ਤੇ ਗੱਲਾਂ ਗੱਲਾਂ ਚ ਜਿਹੜੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੀ ਸੁਚੱਜਾ ਬਣਾਉਣ ਦੀ ਜਾਚ ਹੈ ਉਹ ਆਪਾਂ ਸਾਰਿਆਂ ਨੇ ਮਿਲ ਕੇ ਸਿੱਖੀ ਹੋਏਗੀ। ਲਓ ਜੀ, ਫਿਰ ਹੁਣ ਵੇਲਾ ਹੋ ਗਿਆ ਚੰਦ ਪੰਜਾਬੀ ਫਿਲਮੀ ਨਗਮਿਆਂ ਦਾ, ਤੇ ਆਓ ਫਿਰ ਸਭ ਤੋਂ ਪਹਿਲਾਂ ਸੁਣਦੇ ਹਾਂ ਯਾਰੀ ਜੱਟ ਦੀ ਦਾ ਗਾਣਾ ਗੁੜ ਨਾਲੋਂ ਇਸ਼ਕ ਮਿੱਠਾ, ਸਵਿਤਾ ਸਾਥੀ ਤੇ ਉਨ੍ਹਾਂ ਦੇ ਸਾਥੀਆਂ ਦੀ ਆਵਾਜ਼ਾਂ 'ਚ।

ਲਓ ਜੀ, ਇਸ ਗੀਤ ਨੂੰ ਤਾਂ ਤੁਸੀਂ ਬਹੁਤ ਇੰਜੋਏ ਕਰ ਲਿਆ ਤੇ ਹੁਣ ਵਾਰੀ ਹੈ ਅਗਲੇ ਗੀਤ ਦੀ। ਲਓ ਜੀ, ਫਿਰ ਤਿਆਰ ਹੈ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਇਹ ਗੀਤ।

ਸਾਨੂੰ ਵੀ ਤੁਹਾਡੇ ਪਿੱਛੇ ਦੋਸਤੋ ਕਦੀ ਗੀਤ ਸੁਣਾਉਣੇ ਪਏ ਤੇ ਕਦੀ ਤੁਹਾਨੂੰ ਪ੍ਰੋਗਰਾਮ ਸੁਣਾਉਣੇ ਪਏ ਤੇ ਹੁਣ ਤੁਹਾਡੀ ਪਸੰਦ ਦਾ ਗਾਣਾ ਵੀ ਸਾਨੂੰ ਸੁਣਾਉਣਾ ਹੀ ਪੈਣਾ ਕਿਉਂਕਿ ਅਸੀਂ ਤੁਹਾਨੂੰ ਪਿਆਰ ਹੀ ਇੰਨਾ ਕਰਦੇ ਹਾਂ। ਲਓ ਜੀ ਫਿਰ ਸਾਨੂੰ ਖੱਤ ਪਹੁੰਚਿਆ ਗਿੱਦੜਬਾਹਾ ਤੋਂ। ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਤੇ ਬੇਬੀ ਕੈਰਵੀ ਇਹ ਸਭ ਸੁਣਨਾ ਚਾਹੁੰਦੇ ਨੇ ਇੱਕ ਮਿੱਠਾ ਜਿਹਾ ਪੰਜਾਬੀ ਗੀਤ। ਲਓ ਫਿਰ ਸਵਿਸਤਾ ਸਾਥੀ ਦੀ ਆਵਾਜ਼ ਦੇ ਵਿਚ ਥੱਕੇ ਰਾਤ ਦੇ ਨਜ਼ਾਰੇ, ਆਓ ਫਿਰ ਅਸੀਂ ਵੀ ਮਿਲ ਕੇ ਇਸ ਗੀਤ ਨੂੰ ਸੁਣਦੇ ਹਾਂ।

ਦੋਸਤੋ, ਉਮੀਦ ਕਰਦੇ ਹਾਂ ਕਿ ਇਹ ਗਾਣਾ ਤੁਹਾਨੂੰ ਬੜਾ ਪਸੰਦ ਆਇਆ ਹੋਵੇਗਾ ਤੇ ਮੈਂ ਵੀ ਤੁਹਾਨੂੰ ਇਹੀ ਕਹਾਂਗੀ ਕਿ ਬਈ ਹੁਣ ਸਾਨੂੰ ਜਾਣ ਦਿਓ। ਇੱਥੇ ਹੀ ਪ੍ਰੋਗਰਾਮ ਦਾ ਵੇਲਾ ਖਤਮ ਹੁੰਦਾ ਹੈ। ਕੱਲ੍ਹ ਸਵੇਰੇ ਨਵੇਂ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਬਾਕੀ ਦੇ ਪ੍ਰੋਗਰਾਮ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ। ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਖਤ ਜ਼ਰੂਰ ਲਿਖਿਓ। ਪ੍ਰੋਗਰਾਮ ਦੇਸ ਪੰਜਾਬ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼।

0: ਲਗਭਗ ਮੈਨੂੰ 30 ਸਾਲ ਹੋ ਗਏ ਬਾਹਰ ਗਿਆ ਨੂੰ, ਤੇ ਹੁਣ ਮੈਂ ਵਾਪਿਸ ਆਇਆ ਆਪਣੇ ਦੇਸ਼, ਆਪਣੀ ਮਿੱਟੀ ਦਾ ਮੋਹ ਤੇ ਹੁੰਦਾ ਹੀ ਆ ਫਿਰ, ਹੈ ਨਾ। ਹਾਂ, ਇਹ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਥੋੜਾ ਜਿਹਾ ਉਧਰ ਦਾ ਰੰਗ ਜਿਹੜਾ ਚੱਲ ਚੜ ਗਿਆ ਹੈ ਨਾ, ਸਾਡੀ ਜ਼ੁਬਾਨ ਦੇ ਵਿੱਚ ਉਦੋਂ ਦਾ ਫਰਕ ਆਉਂਦਾ। ਪਰ ਅਸੀਂ ਗਏ ਇੱਥੋਂ ਹੀ ਆ, ਸਾਨੂੰ ਆਪਣੀ ਮਿੱਟੀ ਦਾ ਮੋਹ ਹਮੇਸ਼ਾ ਰਿਹਾ। ਤੇ ਬਲ ਸਾਹਿਬ, ਇਹ ਤੁਹਾਡੀ ਅਮਾਨਤ ਆ ਪਹਿਲੇ ਤਾਂ ਇਹ ਸਾਂਭੋ, ਇਹ ਤੁਹਾਡੇ ਮਿੱਤਰ ਨੇ ਉਧਰੋਂ ਭੇਜੀ ਸੀ, ਮੈਂ ਕਿਹਾ ਮੈਂ ਤੁਹਾਨੂੰ ਦੇ ਆਵਾਂ। ਤੇ ਆ ਜਦੋਂ ਮੈਂ ਆਇਆ ਵਾਂ, ਮਾਫ ਕਰਨਾ ਮੈਂ ਤੁਹਾਡਾ ਨਾਮ ਨਹੀਂ ਜਾਣਦਾ।
1: ਹਾਂ, ਮੈਨੂੰ ਸੰਧੂ ਸਾਹਿਬ ਕਹਿੰਦੇ ਆ ਜੀ।
0: ਬਲ ਸਾਹਿਬ ਤੇ ਸੰਧੂ ਸਾਹਿਬ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੇ ਤੁਹਾਡਾ ਪਿੰਡ ਵੀ ਬੜਾ ਵਧੀਆ, ਜਿੱਥੇ ਤੁਸੀਂ ਬੈਠੇ ਹੋ ਬੜੀ ਅੱਛੀ ਡਿਵੈਲਪਮੈਂਟ ਹੈ। ਕਦੇ ਤੋਂ ਪਿੰਡਾਂ ਦਾ ਬਹੁਤ ਬੁਰਾ ਹਾਲ ਦੇਖਿਆ।
2: ਤੁਸੀਂ ਹਲੇ ਆਓ, ਬੈਠੋ ਸਾਡੇ ਕੋਲ, ਚਾਹ ਪਾਣੀ ਪੀਓ, ਤੁਹਾਨੂੰ ਪਿੰਡ ਵੀ ਦਿਖਾਵਾਂਗੇ, ਤੁਹਾਨੂੰ ਸਭ ਕੁਝ ਦਿਖਾਵਾਂਗੇ।
0: ਹਾਂ,
1: ਬਹੁਤ ਵਧੀਆ ਜੀ। ਦੇਖੋ, ਖੇਤੀ ਦੇ ਜੋ ਬਦਲਾਅ ਆਇਆ ਨਾ ਹੈਰੀ ਜੀ, ਉਹ ਜਦੋਂ ਆਪਾਂ ਗੱਲ ਕਰਦੇ ਹੈਗੇ ਆ
0: ਜੀ,
1: ਤੇ ਪਹਿਲਾਂ ਵਾਲੇ ਜਿਹੜੇ ਹੁਣ ਪਿੰਡ ਨਹੀਂ ਰਹੇ, ਪਿੰਡਾਂ 'ਚ ਬਹੁਤ ਕੁਝ ਬਦਲ ਗਿਆ।
0: ਆਈ ਕੈਨ ਸੀ, ਮੈਂ ਦੇਖ ਸਕਦਾ ਕਿੰਨਾ ਵਧੀਆ ਸਾਡੀਆਂ ਸੜਕਾਂ ਆ, ਤੁਹਾਡੀਆਂ ਗਲੀਆਂ ਕਿੰਨੀਆਂ ਸੋਹਣੀਆਂ ਬਣਾ ਦਿੱਤੀਆਂ, ਬਾਹਰ ਲਾਈਟਾਂ ਵੀ ਲੱਗੀਆਂ ਨੇ, ਕਮਾਲ ਹੋਇਆ ਹੋਇਆ।
1: ਸੋ ਤੁਹਾਨੂੰ ਬਹੁਤ ਬਹੁਤ ਜੀਆਂ ਕਹਿੰਦੇ ਆ ਜੀ ਸਾਡੀ ਬੈਠਕ ਦੇ ਵਿੱਚ, ਤੇ ਆਸ ਕਰਦੇ ਹਾਂ ਵੀ ਜਿਹੜੇ ਤੁਹਾਡਾ ਇਹ ਜਿਹੜਾ ਸ਼ਿੰਗਾਰ ਹੈਗਾ ਤੁਸੀਂ ਸਾਡੀ ਬੈਠਕ ਦਾ, ਆਉਣ ਵਾਲੇ ਸਮੇਂ 'ਚ ਵੀ ਬਣਦੇ ਰਹੋਗੇ,
0: ਤੁਸੀਂ ਬੁਲਾਉਂਦੇ ਰਹੋਗੇ ਤੇ ਮੈਂ ਆਉਂਦਾ ਰਹਾਂਗਾ।
1: ਹਾਂ, ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਰਹਾਂਗੇ, ਬਾਹਰਲੇ ਮੁਲਕਾਂ ਦੀਆਂ ਵੀ ਤੇ ਆਪਣੇ ਇਸ ਮੁਲਕ ਦੀਆਂ ਵੀ।
0: ਜ਼ਰੂਰ ਜ਼ਰੂਰ ਜ਼ਰੂਰ।
1: ਲਓ ਜੀ, ਫਿਰ ਹੈਰੀ ਜੀ ਤੇ ਬਲ ਸਾਹਿਬ
0: ਜੀ,
1: ਮੰਡੀਆਂ ਦੇ ਭਾਅ ਪਹਿਲਾਂ ਆਪਣੇ ਕੋਲ ਆਏ ਜੀ।
2: ਠੀਕ ਹੈ ਜੀ,
1: ਲਓ ਫਿਰ ਪੜ੍ਹ ਛੱਡੀਏ
2: ਜੀ ਜੀ।
0: ਮੰਡੀਆਂ ਦੇ ਭਾਅ ਸਾਰੀ ਪੰਜਾਬ ਦੀਆਂ ਮੰਡੀਆਂ ਦੇ ਨੇ?
1: ਹਾਂਜੀ, ਕੁਛ ਚੋਣੀਆਂ ਮੰਡੀਆਂ ਦੇ ਭਾਅ ਆਪਣੇ ਕੋਲ ਨਾ ਜੀ।
0: ਅੱਛਾ,
1: ਇਹ ਮੰਡੀ ਬੋਰਡ ਪੰਜਾਬ ਭੇਜਦਾ
0: ਹਰ ਰੋਜ਼ ਆਉਂਦੇ ਤੁਹਾਡੇ ਕੋਲ?
1: ਹਾਂ, ਤਾਂ ਕਿ ਕਿਸਾਨ ਵੀਰ ਨੂੰ ਪਤਾ ਲੱਗ ਜੇ ਵੀ ਕਿਹੜੀ ਮੰਡੀ ਚ ਜਿਹੜੀ ਜਿਣਸ ਹੈ ਕੀ ਭਾਅ ਵਿਕਦੀ ਪਈ ਹੈ, ਤਾਂ ਕਿ 4 ਪੈਸੇ ਕਿਸਾਨ ਵੀਰ ਨੂੰ ਲੱਭਦੇ ਹੋਣ ਤੇ ਪਹੁੰਚ ਜਾਵੇ ਉਸ ਮੰਡੀ ਚ।

0: ਬੜੀ ਜ਼ਰੂਰੀ ਜਾਣਕਾਰੀ ਜ਼ਰੂਰ ਦਿਓ ਜੀ।
1: ਲਓ ਜੀ ਬਾਲ ਸਾਹਿਬ ਅਤੇ ਹੈਰੀ ਜੀ, ਆਪਾਂ ਦੇਖੋ ਕੋਈ ਵੀ ਸ਼ੁਰੂਆਤ ਕਰੀਏ ਮਿੱਠੇ ਨਾਲ ਕਰਨੀ ਚਾਹੀਦੀ ਹੈਗੀ ਆ। ਅਤੇ ਗੁੜ ਦਾ ਭਾਅ ਦੱਸਦੇ ਹਾਂ ਤੁਹਾਨੂੰ ਪਹਿਲਾਂ। ਗੁੜ ਵਿਕਿਆ ਜੀ ਆਪਣੇ ਜਲੰਧਰ 'ਚ 520 ਰੁਪਈਏ ਫੀ ਕੁਇੰਟਲ, ਅਤੇ 4000 ਰੁਪਈਏ ਪਟਿਆਲਾ ਮੰਡੀ 'ਚ ਭਾਅ ਰਿਹਾ ਜੀ ਗੁੜ ਦਾ
0: ਜੀ।
1: ਆਲੂ ਵਿਕੇ ਨੇ ਜੀ 200 ਰੁਪਈਏ ਫੀ ਕੁਇੰਟਲ ਜਲੰਧਰ, 350 ਰੁਪਈਏ ਲੁਧਿਆਣਾ, 600 ਰੁਪਈਏ ਬੁਢਲਾਡਾ, 450 ਅਹਿਮਦਗੜ੍ਹ, 370 ਰੁਪਈਏ ਪਟਿਆਲਾ, ਅਤੇ 1200 ਰੁਪਈਏ ਰਈਆ ਮੰਡੀ 'ਚ।
0: ਅੱਛਾ ਜੀ।
1: ਸੁੱਕੇ ਗੰਢੇ 1000 ਰੁਪਏ ਫੀ ਕੁਇੰਟਲ ਜਲੰਧਰ, 1200 ਰੁਪਈਏ ਲੁਧਿਆਣਾ, 1400 ਰੁਪਈਏ ਬੁਢਲਾਡਾ, 1800 ਰੁਪਈਏ ਅਹਿਮਦਗੜ੍ਹ, 1600 ਰੁਪਏ ਪਟਿਆਲਾ, ਅਤੇ 2400 ਰੁਪਈਏ ਰਈਆ ਮੰਡੀ 'ਚ ਭਾਅ ਰਿਹਾ ਜੀ ਅੱਜ ਦਾ।
0: ਠੀਕ ਹੈ ਜੀ।
1: ਟਮਾਟਰ ਵਿਕਿਆ ਜੀ ਫੀ ਕੁਇੰਟਲ 900 ਰੁਪਈਏ ਜਲੰਧਰ, 1200 ਰੁਪਈਏ ਲੁਧਿਆਣਾ, 1600 ਰੁਪਈਏ ਬੁਢਲਾਡਾ, 3000 ਰੁਪਈਏ ਅਹਿਮਦਗੜ੍ਹ, 800 ਰੁਪਈਏ ਪਟਿਆਲਾ, ਅਤੇ 3000 ਰੁਪਈਏ ਰਈਆ ਮੰਡੀ 'ਚ।
0: ਅੱਛਾ ਜੀ।
1: ਬੈਂਕਣ ਵਿਕੇ ਜੀ 800 ਰੁਪਏ ਫੀ ਕੁਇੰਟਲ ਜਲੰਧਰ, 750 ਰੁਪਏ ਲੁਧਿਆਣਾ, 1200 ਰੁਪਏ ਬੁਢਲਾਡਾ, 1300 ਰੁਪਏ ਅਹਿਮਦਗੜ੍ਹ, 2800 ਰੁਪਏ ਪਟਿਆਲਾ, ਅਤੇ ਇਹੀ ਭਾਅ ਰਈਆ ਮੰਡੀ ਦਾ ਰਿਹਾ ਜੀ ਬੈਂਗਣਾਂ ਦਾ।
0: ਠੀਕ ਹੈ ਜੀ।
1: ਘੀਆ ਵਿਕਿਆ ਜੀ 600 ਰੁਪਏ ਫੀ ਕੁਇੰਟਲ ਜਲੰਧਰ, 350 ਰੁਪਏ ਲੁਧਿਆਣਾ, 1600 ਰੁਪਏ ਅਹਿਮਦਗੜ੍ਹ, ਅਤੇ 2700 ਰੁਪਏ ਰਈਆ। ਭਿੰਡੀ ਵਿਕੀ 800 ਰੁਪਏ ਫੀ ਕੁਇੰਟਲ ਜਲੰਧਰ, 1300 ਰੁਪਏ ਬੁਢਲਾਡਾ, 2400 ਰੁਪਏ ਪਟਿਆਲਾ, ਅਤੇ 2500 ਰੁਪਏ ਰਈਆ ਮੰਡੀ 'ਚ
0: ਜੀ।
1: ਕਰੇਲਾ ਵਿਕਿਆ ਜੀ 2500 ਰੁਪਏ ਫੀ ਕੁਇੰਟਲ ਜਲੰਧਰ, 1100 ਰੁਪਏ ਬੁਢਲਾਡਾ, 1500 ਰੁਪਏ ਪਟਿਆਲਾ, ਅਤੇ 2500 ਰੁਪਏ ਪਟਿਆਲੇ 'ਚ।
0: ਠੀਕ ਹੈ ਜੀ।
1: 2500 ਰੁਪਏ ਰਈਆ ਮੰਡੀ, ਮਾਫ ਕਰਨਾ
0: ਜੀ।
1: ਅੰਬ ਵਿਕਿਆ ਜੀ 4000 ਰੁਪਏ ਜਲੰਧਰ, ਅਤੇ 5500 ਰੁਪਏ ਲੁਧਿਆਣੇ 'ਚ। ਪਪੀਤਾ 1250 ਰੁਪਏ ਫੀ ਕੁਇੰਟਲ ਜਲੰਧਰ, 1400 ਰੁਪਏ ਲੁਧਿਆਣਾ, 2500 ਰੁਪਏ ਬੁਢਲਾਡਾ, ਅਤੇ ਇਹੀ ਭਾਅ ਅਹਿਮਦਗੜ੍ਹ ਦਾ, ਅਤੇ 2800 ਰੁਪਏ ਪਟਿਆਲੇ।
0: ਅੱਛਾ ਜੀ।
1: ਖਰਬੂਜਾ ਵਿਕਿਆ ਜੀ 1400 ਰੁਪਏ ਫੀ ਕੁਇੰਟਲ ਲੁਧਿਆਣਾ, 1500 ਰੁਪਏ ਬੁਢਲਾਡਾ, 2000 ਰੁਪਏ ਪਟਿਆਲੇ।
0: ਠੀਕ ਹੈ ਜੀ।
1: ਅਤੇ ਕੇਲਾ ਵਿਕਿਆ ਫੀ ਦਰਜਨ 56 ਰੁਪਏ ਜਲੰਧਰ, 35 ਰੁਪਏ ਬੁਢਲਾਡਾ, ਅਤੇ ਅਹਿਮਦਗੜ੍ਹ ਵੀ ਇਹੀ ਭਾਅ ਰਿਹਾ ਜੀ
0: ਜੀ।
1: ਆਂਡੇ ਫੀ ਸੈਂਕੜਾ 840 ਰੁਪਏ ਜਲੰਧਰ, ਅਤੇ 440 ਰੁਪਏ ਪਟਿਆਲਾ। ਤੂੜੀ ਵਿਕੀ ਜੀ ਫੀ ਕੁਇੰਟਲ 480 ਰੁਪਈਏ ਜਲੰਧਰ, ਅਤੇ 510 ਰੁਪਈਏ ਪਟਿਆਲਾ ਮੰਡੀ 'ਚ।
0: ਠੀਕ ਹੈ ਜੀ।
1: ਇਹ ਤਾਂ ਜੀ ਜਿਣਸਾਂ ਦੇ ਅੱਜ ਦੇ ਭਾਅ।
0: ਹਾਂਜੀ।
1: ਅਤੇ ਤੁਹਾਨੂੰ ਦਿੱਤੇ ਸੁਣਾ।
0: ਮੈਨੂੰ ਇੱਕ ਥੋੜ੍ਹਾ ਜਿਹਾ ਡਾਊਟ ਹੈ, ਜੇ ਤੁਸੀਂ ਮੈਨੂੰ ਕਲੀਅਰ ਕਰ ਸਕੋ ਸਿੱਧੂ ਸੰਧੂ ਸਾਹਿਬ।
1: ਹਾਂਜੀ ਫਰਮਾਓ।
0: ਉਹ ਡਾਊਟ ਮੈਨੂੰ ਇਹ ਹੈ ਵੀ ਜਿੱਦਾਂ ਖਰਬੂਜੇ ਦੀ ਤਾਂ ਬਹੁਤ ਸਾਰੀਆਂ ਵਰਾਇਟੀਆਂ ਹੁੰਦੀਆਂ, ਮੈਂਗੋ ਦੀ, ਆਮ ਦੀਆਂ ਵੀ ਬਹੁਤ ਸਾਰੀਆਂ ਵਰਾਇਟੀਜ਼ ਨੇ, ਅਤੇ ਇਹਨਾਂ ਦੇ ਭਾਅ ਤਾਂ ਤੁਸੀਂ ਇੱਕੋ ਵਾਰੀ ਦੱਸ ਦਿੱਤੇ, ਅਤੇ ਮੰਡੀ 'ਚ ਲੈਣ ਜਾਓ ਅਤੇ ਉਹ ਕਹਿੰਦੇ ਜੀ ਕਿਹੜਾ ਅਲਫਾਂਸੋ ਲੈਣਾ ਤਾਂ ਡਿਫਰੈਂਟ ਹੈ ਉਹਦਾ ਰੇਟ, ਅਤੇ ਤੁਸੀਂ ਸਾਰੇ ਭਾਅ ਇੱਦਾਂ ਕਿੱਦਾਂ ਇਕੱਠੇ ਇੱਕੋ ਦਾ ਹੀ ਦੱਸ ਦਿੰਦੇ ਹੋ?
1: ਦੇਖੋ ਇਹ ਤਾਂ ਹੁਣ ਮੰਡੀ 'ਚ ਵਿਕਦਾ ਹੈ ਨਾ ਜੀ, ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਕਿ ਉਹੀ ਗੱਲ ਆ ਗਈ ਕਿ ਜੇ ਦਰਜਾਬੰਦੀ ਕਰਕੇ ਲਿਆਈਏ,
0: ਠੀਕ ਹੈ,
1: ਹਾਂਜੀ ਵਧੀਆ ਚੀਜ਼ ਲੈ ਕੇ ਆਈਏ ਤੇ ਭਾਅ ਵਧੀਆ ਮਿਲੂਗਾ, ਤੇ ਨਹੀਂ ਤਾਂ ਫਿਰ ਜੇ ਆਪਾਂ ਜੇ ਕਹਿੰਦੇ ਦੜਾ ਹੁੰਦਾ ਕਿ ਰਲਿਆ ਮਿਲਿਆ, ਫਿਰ ਭਾਅ ਮਿਲਦਾ ਹੈ ਜੀ।
0: ਤੋ ਇਹ ਜਿਹੜਾ ਤੁਸੀਂ ਬੋਲਿਆ ਇਹ ਰਲਿਆ ਮਿਲਿਆ ਵਾਲਾ ਹੈ?
1: ਹਾਂ।
0: ਓਕੇ।
1: ਸੋ ਫਿਰ ਤੁਹਾਨੂੰ ਅੱਜ ਆਪਾਂ ਬੈਠਕ ਵਿੱਚ ਜੀਆਂ ਕਹਿੰਦੇ ਹੋਏ ਹੈਰੀ ਜੀ ਤੇ ਬਲ ਸਾਹਿਬ, ਪਹਿਲਾਂ ਗੀਤ ਦੇ ਦੋ ਬੋਲ ਸੁਣਾਈ ਜੀ, ਫਿਰ ਬਾਕੀ ਗੱਲਾਂ ਕਰਾਂਗੇ।
0: ਵਾਹ ਵੰਡਰਫੁਲ, ਬਹੁਤ ਵਧੀਆ।

0: ਇਸ ਤਰੀਕੇ
1: ਰੋਜ਼ ਲਾਈਵ ਜੀ ਆਪਾਂ ਕਿਸਾਨ ਵੀਰ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੰਦੇ ਹਾਂ।
0: ਹਾਂ
1: ਉਹ ਦੇਖੋ ਜਿੱਦਾਂ ਹੈਰੀ ਜੀ ਤੇ ਬਲ ਸਾਹਿਬ ਖੇਤੀਬਾੜੀ ਦੇ ਨਾਲ ਸੰਬੰਧਿਤ ਬਹੁਤ ਸਾਰੇ ਅਦਾਰੇ ਹੁੰਦੇ ਨੇ
0: ਜੀ,
1: ਜਿੱਥੇ ਕਿਸਾਨ ਵੀਰ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਹੈਗੀ ਆ, ਸਿਖਲਾਈ ਵੀ ਮਿਲਦੀ ਹੈਗੀ ਆ,
0: ਟ੍ਰੇਨਿੰਗ
1: ਦੇਖੋ ਵੀ ਹਾਂ ਵੀ ਨਵੀਂ ਨਵੀਂ ਤਕਨੀਕ ਆ ਜਾਂਦੀ ਹੈਗੀ।
0: ਠੀਕ ਹੈ।
1: ਸੋ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਆਪਾਂ ਕਹਿ ਲਈਏ ਤਕਰੀਬਨ ਹਰ ਜ਼ਿਲ੍ਹੇ 'ਚ ਇੱਕ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਹੁੰਦਾ ਹੈਗਾ।
0: ਅੱਛਾ।
1: ਅਤੇ ਆਪਣੇ ਕੋਲ ਨਾ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ,
0: ਹਾਂਜੀ,
1: ਉਹਦਿਆਂ ਦੇ ਡਾਇਰੈਕਟਰ ਸਾਹਿਬ ਆਏ ਸਨ ਜੀ।
0: ਅੱਛਾ।
1: ਡਾਕਟਰ ਅਰਵਿੰਦ ਕੁਮਾਰ ਅਹਿਲਾਵਤ ਹੋਰੀ।
0: ਅੱਛਾ।
1: ਅਤੇ ਰੁੜੀਆ ਰਾਮ ਜੀ ਨੇ ਗੱਲਬਾਤ ਕੀਤੀ ਜੀ ਉਹਨਾਂ ਦੇ ਨਾਲ।
0: ਅੱਛਾ।
1: ਅਤੇ ਮਤਲਬ ਰੁੜੀਆ ਰਾਮ ਜੀ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਆਉਣ ਵਾਲੇ ਸਮੇਂ 'ਚ।
0: ਠੀਕ ਹੈ।
1: ਅਤੇ ਉਹਨਾਂ ਨੇ ਗੱਲਾਂ ਬਾਤਾਂ ਪੁੱਛੀਆਂ ਅਤੇ ਅਹਿਲਾਵਤ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਵੀ ਜਿਹੜਾ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ 'ਚ ਹੈ ਉਹ ਕਿਸਾਨ ਵੀਰਾਂ ਦੀ ਕੀ ਸਹਾਇਤਾ ਕਰਦਾ ਹੈਗਾ
0: ਜੀ।
1: ਲਓ ਸੁਣੋ ਫਿਰ।
2: ਬਸ ਸੁਣਾ ਦਿਓ ਜੀ। ਕੇਵੀਕੇ ਕਿਹਾ ਹੈ, ਸਰਕਾਰ ਨੇ ਕੇਵੀਕੇ 731 ਕੇਵੀਕੇ ਹਰ ਡਿਸਟ੍ਰਿਕਟ ਕੇ ਲਈ ਬਣਾਏ, ਕਿਉਂਕਿ ਫਾਰਮਰ ਕੋ ਇਕੱਠਾ ਏਕ ਫਾਰਮਰ ਇਕੱਠਾ ਏਕ ਜਗ੍ਹਾ ਸੇ ਆਪਣੀ ਨੌਲੇਜ ਲੈ ਸਕਤਾ ਹੈ। ਜੈਸੇ ਏਕ ਕੇਵੀਕੇ ਕੇ ਅੰਦਰ 6 ਮੈਕਸੀਮਮ 6 SMS ਹੋ, ਸਬਜੈਕਟ ਮੈਟਰ ਸਪੈਸ਼ਲਿਸਟ ਜੋ ਕਹਿ ਦੇ ਸਾਇੰਟਿਸਟ ਹੋਤੇ ਹੈ, ਵੋ ਕਿਸਾਨੋ ਕੋ ਹਾਰਟੀਕਲਚਰ ਕਾ, ਐਗਰੋਨੋਮੀ ਕਾ, ਸੋਇਲ ਸਾਇੰਸ ਕਾ, ਮਤਲਬ ਏਕ ਮੁਫਤ ਏਕ ਜਗ੍ਹਾ ਕਿਸਾਨ ਕੀ ਸੋਲੂਸ਼ਨ ਕਰਨੇ ਕੇ ਲੀਏ ਫਾਰਮਰ ਕੋ ਅਲੱਗ ਅਲੱਗ ਜਾਣਾ ਨਾ ਪੜੇ, ਇਸ ਲਈ ਕੇਵੀਕੇ ਬਣਾਏ ਗਏ ਥੇ ਸਰਕਾਰ ਦੁਆਰਾ। ਔਰ ਵੋ ਜੋ ਵੀ ਨਈ ਟੈਕਨੋਲੋਜੀ ਕਿਸਾਨੋ ਕੇ ਲੀਏ ਆਤੀ ਹੈ ਵੋ ਕੇਵੀਕੇ ਸੇ ਹਮ ਆਗੇ ਕਿਸਾਨੋ ਤੱਕ ਪਹੁੰਚਾਈ ਜਾਤੀ ਹੈ ਔਰ ਕਿਸਾਨ ਫਾਇਦਾ ਉਠਾਤੇ ਹੈ। ਪਰ ਆਪ ਕਹਿ ਰਹੇ ਹੋ ਕਿਸਾਨ, ਮੈਂ ਲਗਾਤਾਰ 3 ਸਾਲ ਸੇ ਕੇਵੀਕੇ ਕੇ ਅੰਦਰ ਹੂੰ, ਪਰ ਮੈਂ ਜਾਣਤਾ ਹੂੰ ਤੋ ਕਿਸਾਨ ਕੋ ਬਾਰ ਬਾਰ ਬੋਲਣਾ ਪੜਤਾ ਹੈ ਕਿ ਕਿਸਾਨ ਅਭੀ ਵੀ ਆਪਣੇ ਐਗਰੀਕਲਚਰ ਇੰਸਟੀਟਿਊਟੋ ਕੀ ਤਰਫ ਕੇਵੀਕੇ ਕੀ ਤਰਫ ਕਮ ਆਤੇ ਹੈ, ਜੋ ਕਿ ਉਨਕੋ ਆਉਣਾ ਚਾਹੀਏ। ਉਸਕੀ ਨਾ ਆਨੇ ਕੀ ਵਜਹ ਸੇ ਉਨਕੋ ਦਿੱਕਤ ਕਿਆ ਹੈ ਕਿ ਹਮਾਰਾ ਉਨਕੋ ਨੁਕਸਾਨ ਜ਼ਿਆਦਾ ਹੋਤਾ ਹੈ। ਵੋ ਜਾਤੇ ਹੈ ਕੈਸੇ ਸ਼ੌਪ ਕੇ ਅੰਦਰ, ਜਾਣੇ ਕੇ ਬਾਅਦ ਵੋ ਕਹਤੇ ਹੈ ਕੈਮੀਕਲ ਲੈ ਕੇ ਆਤੇ ਹੈ, ਇਨਸੈਕਟੀਸਾਈਡ ਲੈ ਕੇ ਆਤੇ ਹੈ, ਪੈਸਟੀਸਾਈਡ ਲੈਤੇ ਹੈ, ਉਸਕਾ ਅੰਧਾ ਦੁੱਧ ਇਸਤੇਮਾਲ ਜੋ ਹਮਾਰੇ ਪੰਜਾਬ ਮੇਂ ਹੋ ਰਹਾ ਹੈ, ਜੋ ਹਮਾਰੇ ਦੂਸਰੇ ਸਟੇਟੋ ਮੇਂ ਹੋ ਰਹਾ ਹੈ, ਤੋ ਉਸਸੇ ਅਗਰ ਹਮ ਫਾਰਮਰ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਐਗਰੀਕਲਚਰ ਡਿਪਾਰਟਮੈਂਟ ਕੋਈ ਟੱਚ ਮੇਂ ਰਹੇਗਾ, ਬਾਤਚੀਤ ਕਰੇਗਾ, ਤੋ ਉਸਸੇ ਹਮਾਰਾ ਇੱਕ ਵਾਤਾਵਰਣ ਵੀ ਸ਼ੁੱਧ ਹੋਗਾ, ਕਿਉਂਕਿ ਇਨਵਾਇਰਮੈਂਟ ਵੀ ਸ਼ੁੱਧ ਹੋਗਾ, ਆਪ ਦਵਾਈਆਂ ਕਮ ਇਸਤੇਮਾਲ ਕਰੋਗੇ, ਆਪਕੀ ਆਮਦਨੀ ਵੀ ਵਧੇਗੀ।
3: ਅੱਛਾ ਡਾਕਟਰ ਅਰਵਿੰਦ ਜੀ, ਜਿੱਦਾਂ ਆਪਾਂ ਦੇਖਦੇ ਹਾਂ ਕਿ ਕੋਈ ਵੀ ਸੰਸਥਾ ਹੈ ਉਹਦਾ ਜਾਣਕਾਰੀ ਦੇਣ ਦਾ ਇੱਕ ਢੰਗ ਤਰੀਕਾ ਹੈ, ਅਲੱਗ ਅਲੱਗ ਜਿੱਦਾਂ ਕਹਿੰਦੇ ਮੋਡ ਹੈ ਕਮਿਊਨੀਕੇਸ਼ਨ ਦੇ, ਆਪਣੀ ਇਨਫੋਰਮੇਸ਼ਨ ਨੂੰ ਕਿਸਾਨ ਤੱਕ ਲੈ ਕੇ ਜਿਹੜਾ ਕਿਸਾਨ ਨੂੰ ਜਾਣਕਾਰੀ ਦੇਣਾ ਜਾਂ ਕਿਸਾਨ ਨੂੰ ਸਿੱਖਿਅਤ ਕਰਨਾ, ਅਲੱਗ ਅਲੱਗ ਤਰ੍ਹਾਂ ਦੇ ਢੰਗ ਤਰੀਕੇ ਹੁੰਦੇ ਹੈ। ਹੁਣ ਤੁਸੀਂ ਕਿ ਜਿੱਦਾਂ ਹੈ ਕਿ ਕਿਸਾਨਾਂ ਨੂੰ ਬੁਲਾ ਕੇ ਉੱਥੇ ਜਾਣਕਾਰੀ ਦਿੰਦੇ ਹੋ ਜਾਂ ਕਿਸਾਨ ਤੁਹਾਡੇ ਕੋਲ ਆ ਕੇ ਜਾਣਕਾਰੀ ਲੈਂਦੇ ਆ, ਕੀ ਮੈਥਡ ਹੈ ਤੁਹਾਡੇ ਜਿਹੜੇ ਕਿਸਾਨਾਂ ਤੱਕ ਪਹੁੰਚ ਕਰਦੇ ਹੈ ਤਾਂ ਕਿ ਉਹਨਾਂ ਨੂੰ ਸਿੱਖਿਅਤ ਔਰ ਜਾਗਰੂਕ ਬਣਾਇਆ ਜਾ ਸਕੇ?
2: ਅਸੀਂ ਕਿਸਾਨ ਕੋ ਬੁਲਾਤੇ ਵੀ ਹੈ ਆਪਣੇ ਕੇਵੀਕੇ ਵਿੱਚ ਔਰ ਹਮ ਵੀ ਜਾਤੇ ਹੈ ਕਿਸਾਨੋ ਕੇ ਵਿੱਚ, ਗਾਂਵ ਮੇਂ ਪਿੰਡ ਮੇਂ ਜਾਤੇ ਹੈ, ਪਿੰਡ ਮੇਂ ਜਾ ਕੇ ਹਮ ਜਾ ਕੇ ਅਵੇਅਰਨੈਸ ਕੈਂਪ ਕਰਤੇ ਹੈ। ਅਗਰ ਜੋ ਟ੍ਰੇਨਿੰਗ ਦੇਣੀ ਹੋਤੀ ਹੈ ਤੋ ਜਿਸ ਮੇਂ ਹਮੇ ਐਕਸਪਰਟ ਬੁਲਾਨੇ ਹੈ, ਹਮੇ ਟੀਵੀ ਕੀ ਜ਼ਰੂਰਤ ਪੜੇਗੀ, ਉਸਕੋ ਡੈਮੋ ਉਸਕਾ ਸਭ ਪੂਰਾ ਇਨਫਰਾਸਟ੍ਰਕਚਰ ਕੀ ਜ਼ਰੂਰਤ ਪੜੇਗੀ, ਤੋ ਹਮ ਕੇਵੀਕੇ ਕੇ ਅੰਦਰ ਕਿਸਾਨੋ ਕੋ ਬੁਲਾਤੇ ਹੈ, ਤੋ ਵਹਾਂ ਪੇ ਸਿਕਸ਼ਿਤ ਕਰਤੇ ਹੈ। ਔਰ ਜੋ ਅਗਰ ਛੋਟਾ ਜਾਣਕਾਰੀ ਲੈਣੀ ਹੈ ਕਿਸਾਨ ਕਾ ਇੱਕ ਕਹੇਗਾ ਕਿ ਮੇਰੇ ਕੋ 25 ਕਿਸਾਨ ਹਮ ਗਾਓ ਕੇ ਅੰਦਰ ਹੈ ਔਰ ਮੁਝੇ ਆਨਾ ਹੈ, ਹਮ ਆਪਕੀ ਜਾਣਕਾਰੀ ਲੈਣੀ ਹੈ, ਮੇਰੀ ਫਸਲ ਖਰਾਬ ਹੋ ਰਹੀ ਹੈ, ਹਮਾਰੇ ਪੂਰੇ ਗਾਓ ਮੇਂ ਇਹ ਬਿਮਾਰੀ ਹੈ, ਤੋ ਹਮ ਉਨਕੇ ਪਾਸ ਜਾਏਂਗੇ, ਐਕਸਪਰਟ ਕੋ ਲੈ ਕੇ ਜਾਏਂਗੇ ਔਰ ਵਹਾਂ ਪੇ ਅਵੇਅਰਨੈਸ ਉਨਕੋ ਸਮਝਾ ਕੇ ਆਏਂਗੇ ਕਿ ਆਪ ਕੈਸੇ ਇਸਕੋ ਹੱਲ ਕਰ ਸਕਤੇ ਹੋ। ਔਰ ਦੂਸਰਾ ਇੱਕ ਜੈਸੇ ਆਪਣੇ ਬਾਤ ਕਰੀ ਕੇਵੀਕੇ ਕਾ, ਕੇਵੀਕੇ ਕੇ ਅੰਦਰ ਹਮ ਜੈਸੇ ਕਸਟਮ ਹਾਇਰਿੰਗ ਸੈਂਟਰ ਵੀ ਬਹੁਤ ਖੁੱਲੇ ਹੋਏ ਹੈ, ਹਮਾਰੇ ਕਿਸਾਨ ਹਰ ਇੰਪਲੀਮੈਂਟ ਅਸਨ ਜੋ ਲੇਤਾ ਹੈ ਵੋ ਖਰੀਦ ਨਹੀਂ ਨਾ ਨਹੀਂ ਚਾਹੀਏ ਉਸਕੋ, ਜੋ ਆਪਕਾ ਇਹ ਸਾਲ ਮੇਂ ਇੱਕ ਦਿਨ ਚਲਾ ਵੋ ਆਪ ਜੋ ਕਸਟਮ ਹਾਇਰਿੰਗ ਸੈਂਟਰ ਸੇ ਲੈ ਸਕਤੇ ਹੋ। ਔਰ ਕੁਛ ਨਏ ਇੰਪਲੀਮੈਂਟਸ ਕਿਸਾਨੋ ਕੋ ਡੈਮੋਸਟ੍ਰੇਸ਼ਨ ਕੇ ਲੀਏ ਕੇਵੀਕੇ ਮੇਂ ਹੋਤੇ ਹੈ ਕਿ ਇਸ ਇੰਪਲੀਮੈਂਟ ਸੇ ਫਾਇਦਾ ਹੋ ਰਹਾ ਨਹੀਂ ਹੋ ਰਹਾ। ਜੈਸੇ ਮੈਂ ਕੇਵੀਕੇ ਫਾਜ਼ਿਲਕਾ ਮੇਂ ਹੂੰ, ਹਮਨੇ ਰੀਪਰ ਕੰਬਾਈਂਡਰ ਖਰੀਦਾ, ਉਸਸੇ ਕਿਸਾਨ ਜੋ ਬਾਗ ਵਾਲੇ ਥੇ ਉਨਕਾ ਖਰਚਾ 5,000 ਲਗਭਗ ਆਤਾ ਹੈ, 5 ਸੇ 5,500 ਅਗਰ ਵੋ ਲੇਬਰ ਸੇ ਕਰਾਤੇ ਹੈ, ਪਰ ਅਗਰ ਵੋ ਰੀਪਰ ਕੰਬਾਈਂਡਰ ਸੇ ਕਰਾਤੇ ਹੈ ਤੋ ਉਨਕਾ 1500 ਰੁਪਏ ਮੇਂ ਏਕ ਏਕੜ ਹੋ ਜਾਤਾ ਹੈ, ਤੋ ਉਨਕਾ ਬਚਤ ਹੁਆ, ਟਾਈਮ ਕੀ ਬਚਤ ਹੁਆ, तो ये चीजें अगर कृषि विज्ञान के साथ मिलते हैं तो हम किसानों को ये फायदा देते हैं और हमको ट्रेनिंग भी देते हैं कि भाई आप ऐसे करके बचत कर, नई टेक्नोलॉजी जल्द

0: ज्यादा सीखनी है तो आप करते हैं। दूसरा हम OFT FLD और जो नई तकनीक है, जैसे वातावरण बदल रहा है तो उसके लिए हमें क्या चाहिए, नए बीज कौन से आए हैं, नए बीज हम कैसे उपलब्ध करा सकते हैं किसान को, वो सब नई टेक्नोलॉजी। अगर एक टेक्नोलॉजी लैब से लेके लैंड तक, लैब में जो बनी हुई टेक्नोलॉजी को लैंड में लाना जरूरी है, लैंड में अगर वो काम नहीं कर रही तो लैब वाली का कोई फायदा नहीं। तो इसलिए हमें KV के इस रूप में भी काम करता है, टेक्नोलॉजी फार्मर के यहाँ काम कर पा रही है या नहीं कर पा रही।
1: बिल्कुल सही गल है कि 3-4 ढंग है, तरीके है जिन्हां दे नाल तुहाडी जानकारी किसान तक पहुँचती है। हुण अज अरविंद जी गल है कि किसानी जिहड़ी है ना ਉਹ ਬਹੁਪੱਖੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਹੁਮੁਖੀ ਕਿਸਾਨੀ ਹੋ ਗਈ। ਕਿਸਾਨੀ ਪਹਿਲਾਂ ਫਸਲਾਂ ਦੀ ਖੇਤੀ ਸੀ, ਹੁਣ ਸਾਡੇ ਫਸਲਾਂ ਦੇ ਨਾਲ ਨਾਲ ਕਿਤੇ ਧੰਦੇ, ਔਰ ਜ਼ੋਰ ਵੀ ਇਸ ਗੱਲ 'ਤੇ ਦਿੱਤਾ ਜਾ ਰਿਹਾ ਮਾਹਰਾਂ ਵੱਲੋਂ, ਸਰਕਾਰਾਂ ਵੱਲੋਂ, ਅਤੇ ਹੋਣਾ ਵੀ ਚਾਹੀਦਾ ਹੈ ਕਿ ਸਾਨੂੰ ਖੇਤੀ 'ਤੇ ਜਿਹੜੀ ਨਿਰਭਰਤਾ ਹੈ ਉਹ ਘਟਾ ਕੇ ਸਵੈ ਨਿਰਭਰ ਆਪਣੇ ਆਪ ਨੂੰ ਬਣਾਉਣਾ ਹੈ, ਉਹ ਕਿਤੇ ਧੰਦਿਆਂ ਦੇ ਜ਼ਰੀਏ ਹੀ ਆਪਾਂ ਬਣਾ ਸਕਦੇ ਹਾਂ। ਕਿ ਖੇਤੀਬਾੜੀ ਦੀ ਜਾਣਕਾਰੀ ਦੇ ਨਾਲ ਨਾਲ ਕਿਹੜੇ ਕਿਹੜੇ ਖਾਸ ਕਿੱਤੇ ਧੰਦੇ ਹੈ, ਜਿੱਦਾਂ ਤੁਸੀਂ KVK ਫਾਜ਼ਿਲਕਾ ਦੇ ਵਿੱਚ ਕੰਮ ਕਰ ਰਹੇ ਹੋ, ਜਿਹੜੇ ਸਾਡੇ ਨੌਜਵਾਨ ਬੱਚੇ ਹੈ ਜਾਂ ਨੌਜਵਾਨ ਸਾਡੀਆਂ ਕੁੜੀਆਂ ਹੈ, ਬੀਬੀਆਂ ਹੈ, ਤਾਂ ਕਿ ਉਹਨਾਂ ਨੂੰ ਇੱਥੇ ਹੀ ਸਿੱਖਿਅਤ ਬਣਾਇਆ ਜਾ ਸਕੇ, ਇੱਥੇ ਹੀ ਉਹ ਆਪਣੀ ਸਵੈ ਨਿਰਭਰ ਹੋ ਸਕਣ ਬਾਹਰਲੇ ਦੇਸ਼ਾਂ ਦੇ ਜਾਣ ਦੀ ਬਜਾਏ।
0: ਰੁਲੀ ਰਾਮ ਜੀ, ਹਮਨੇ ਕੋਸ਼ਿਸ਼ ਕਰੀ ਹੈ ਆਪਣੇ KVK ਵਿੱਚ ਕਿ ਹਮ ਆਪਣੇ ਜੋ ਆਪਣੀ ਲੜਕੀ ਬੇਟੀਆਂ ਹੈ ਬੇਟੇ ਹੈ ਜੋ ਗਾਂਵ ਕੇ ਅੰਦਰ ਹੈ ਔਰ ਵੋ 10,000-20,000 ਕੀ ਨੌਕਰੀਆਂ ਦੇਖਣੇ ਕੇ ਲਈ ਬਾਹਰ ਜਾਤੇ ਹੈ, ਵੋ ਹਮ ਕੋਸ਼ਿਸ਼ ਕਰ ਰਹੇ ਹੈ ਵੋ ਖੁਦ ਰੋਜ਼ਗਾਰ ਦੇ, ਖੁਦ ਰੋਜ਼ਗਾਰ ਲੈਣੇ ਕੇ ਬਜਾਏ ਖੁਦ ਰੋਜ਼ਗਾਰ ਗਾਂਵ ਮੇ ਦੇ।
1: ਬਿਲਕੁਲ।
0: ਤੋ ਹਮਨੇ ਕਿਆ ਕਰਾ ਹੈ, ਆਪਣੇ ਵਹਾਂ ਟ੍ਰੇਨਿੰਗ ਦੇਤੇ ਹੈ, ਟ੍ਰੇਨਿੰਗ ਦੇਣੇ ਕੇ ਬਾਅਦ ਉਨਕੋ ਹਮ ਕੋਸ਼ਿਸ਼ ਕਰ ਰਹੇ ਹੈ ਲੇਬਲਿੰਗ ਪੈਕਿੰਗ, ਸਭਸੇ ਜ਼ਿਆਦਾ ਜ਼ਰੂਰੀ ਹੈ ਕਿ ਆਪਕਾ ਮਾਲ ਜੋ ਹੈ ਉਸਕੀ ਪੈਕਿੰਗ ਕੈਸੀ ਹੈ, ਉਸਕੋ ਕਿਤਨੇ ਦਿਨ ਚਲਤਾ ਹੈ, ਉਸਕੋ ਅਵੇਅਰਨੈਸ ਕਰਨਾ। ਹਮਾਰੇ ਯਹਾਂ ਪੇ ਜੋ KVK ਹੈ, ਇੱਕ ਇੰਸਟੀਟਿਊਟ ਵੀ ਹੈ ਪੋਸਟ ਹਾਰਵੈਸਟ ਇੰਸਟੀਟਿਊਟ, ਤੋ ਇਸ ਲਈ ਹਮਨੇ ਉਸਕੇ ਅੰਦਰ ਹਮਨੇ ਜੋ ਮਸ਼ੀਨੇ ਹੈ ਵੋ ਰੱਖੀ ਹੋਈ ਹੈ ਔਰ ਕਿਸਾਨੋ ਕੋ ਹਮ ਪ੍ਰੇਰਿਤ ਕਰਤੇ ਹੈ, ਬਹਿਨੋ ਭਾਈਓ ਸਭ ਕੋ, ਕਿ ਆ ਕੇ ਟ੍ਰੇਨਿੰਗ ਲੇ ਔਰ ਉਸਕੇ ਬਾਅਦ ਮੇ ਉਸ ਟ੍ਰੇਨਿੰਗ ਸੇ ਆਪ ਪ੍ਰੋਡਕਟ ਬਣਾਓ। ਪ੍ਰੋਡਕਟ ਮੇ ਹਮ ਉਨਕੀ ਸਹਾਇਤਾ ਕਰ ਰਹੇ ਹੈ ਕਿ ਉਨਕਾ ਪ੍ਰੋਸੈਸਿੰਗ ਕੈਸੇ ਹੋ, ਵੋ ਹਮਾਰੇ ਯਹਾਂ ਕਰ ਸਕਤੇ ਹੈ, ਪਹਿਲੇ खरीदने ना इम्प्लीमेंट खरीदे ना, जो भी चीज खरीदने की बजाय पहले यहाँ के बनाए, बनाने के बाद सबसे इस जमीन पे सबसे मुश्किल काम है उसको बेचना। बनाना ताड़ा आसान है, बेचना मुश्किल है। बेचने के लिए मार्केटिंग कैसे करनी है, लेबलिंग कैसे करनी है, उसको कैसे करके आपको बेचना है, उसकी गुणवत्ता कैसे मेंटेन करनी है, वो सब सिखाना जरूरी है। वो हम अपने KVK पे सब किसान भाई बहनों को सिखाई जाती है। कोई 3 दिन की ट्रेनिंग है, कोई 5 दिन की ट्रेनिंग है, कोई 7 दिन की ट्रेनिंग है और उसके बाद में भी हम उनको लगातार उनके साथ लगे रहते हैं। हमने लगभग सरकार का भी जोर है कि सेल्फ हेल्प ग्रुप बनाए जाए, हमने लगभग 15-20 अपने सेल्फ हेल्प ग्रुप को बनाया, उनके साथ लगे हुए हैं कि वो आगे जाएं, कुछ मसाला बनाते हैं, कुछ अचार मुरब्बा बनाते हैं, कुछ घी करते हैं, कुछ वैल्यू एडिशन बहुत सारा करते हैं और हमने खास करके अपने किसान भाइयों को ये कहते हैं, प्रेरित करते हैं कि जो अपने एरिया में चीजें हो उसका ही प्रोसेसिंग करें, आप वैल्यू एडिशन करें।
1: बिल्कुल।
0: अगर आप एक दूसरे एरिया से लाओगे तो आपके रेट बढ़ जाएंगे और आपका वैल्यू जो सामान बना रहे हो उसका रेट हाई रहेगा दूसरों से। तो इसलिए हम उनको प्रेरित कर रहे हैं कि आप सब अपने एरिया की चीजों को ही वैल्यू एडिशन करो। जैसे फॉर उदाहरण के तौर पर मैं KVK फाजिलका में हूं, तो फाजिलका में आपको किनू का खेती होती है, अमरूद की खेती होती है, तो इन चीजों के प्रोडक्ट बने तो किसानों को फायदा हो। अगर हम कहने उधर से हल्दी बहुत सारी किसान कर रहे हैं तो हम दो तरह से कांटेक्ट कर रहे हैं, किसान को भी हम लेते हैं, जो किसान कुछ प्रोड्यूस कर रहा है और जो प्रोसेसिंग कर रहा है, उन दोनों को मिलाने का कार्य भी KVK कर रहा है, जिससे दोनों की आमदनी बढ़ सके, डायरेक्ट वो बिचौलिया में ना जाए किसान, जाए
1: ताकि तो मुनाफा जेब में आए,
0: उसकी जेब में आए।
1: बिल्कुल बिल्कुल। अच्छा डॉक्टर साहब, एक गल हूँ अज जो समा है, क्योंकि एक बड़ा साढ़े सामने समस्या है कि जी रसायण की खेती है एक कितने ना कितने साढ़े मनुखी जीवन लिए बहुत सारिया मुश्किल पैदा कर रही है, आप सारे जानते हैं बीमारियां जड़िया बच्चों तो लैके मतलब प्रौढ़वस्था तक उन्होंने आमद बहुत ज़्यादा हो गई है, साढ़े जीण की मतलब जीवन शैली बहुत माड़े प्रभाव पै रहे हैं। ਇਹ ਕਿਤੇ ਨਾ ਕਿਤੇ ਜਿੱਦਾਂ ਕਹਿੰਦੇ ਜਿੱਦਾਂ ਦਾ ਅੰਨ ਉੱਦਾਂ ਦਾ ਮਨ, ਹੈ ਨਾ, ਜੋ ਅਸੀਂ ਖਾਂਦੇ ਹਾਂ ਉਹਦਾ ਪ੍ਰਭਾਵ ਸਾਨੂੰ ਦੇਖਣ ਨੂੰ ਮਿਲਦਾ ਹੈ। ਸੋ ਰਸਾਇਣਾਂ ਤੋਂ ਮੁਕਤ ਖੇਤੀ ਜਿਹੜੀ ਜਾਂ ਆਪਾਂ ਕੁਦਰਤੀ ਔਰਗੈਨਿਕ ਖੇਤੀ ਦੀ ਜਦੋਂ ਗੱਲ ਕਰਦੇ ਹਾਂ, ਕੋਈ ਇਹਨੂੰ ਵੀ ਇਜ਼ਾਫਾ ਇਹਦੇ 'ਚ ਬੜਾਵਾ ਦੇਣ ਲਈ ਕੰਮ ਕੀਤਾ ਜਾ ਰਿਹਾ ਕੇਵੀ ਕੇ 'ਚ?
0: ਹਾਂ ਰੂਲੀ ਰਾਮ ਜੀ, ਆਪਨੇ ਬਹੁਤ ਅੱਛਾ ਪ੍ਰਸ਼ਨ ਪੁੱਛਿਆ। ਸਰਕਾਰ ਵੀ ਇਸਕੇ ਉੱਪਰ ਜ਼ੋਰ ਦੇ ਰਹੀ ਹੈ ਔਰ ਕੇਵੀ ਕੇ ਵੀ ਇਸਕੇ ਉੱਪਰ ਜ਼ੋਰ ਦੇ ਰਹੇ ਹੈ। ਹਮ ਲਗਾਤਾਰ ਅਭੀ ਇਹ ਪੂਰਾ ਮਹੀਨਾ ਦੋ ਮਹੀਨੇ ਤੇ ਹਮ ਬੈਲੈਂਸ ਯੂਜ ਆਫ ਫਰਟੀਲਾਈਜ਼ਰ ਇੱਕ ਪ੍ਰੋਗਰਾਮ ਚੱਲ ਰਿਹਾ ਭਾਰਤ ਸਰਕਾਰ ਕੇ ਦੁਆਰਾ, ਉਸਮੇ ਸਭ ਕੇਵੀ ਕੇ ਸਭ ਐਗਰੀਕਲਚਰ ਡਿਪਾਰਟਮੈਂਟ ਲਗੇ ਹੋਏ ਕਿ ਹਮ ਇਨਸੈਕਟੀਸਾਈਡ ਪੈਸਟੀਸਾਈਡ ਫਰਟੀਲਾਈਜ਼ਰ ਓਵਰ ਯੂਜ ਨਾ ਕਰੇ। ਦੂਸਰਾ ਜੋ ਆਪਣੇ ਪੁੱਛਾ ਨੈਚੁਰਲ ਫਾਰਮਿੰਗ ਇੱਕ ਹੈ, ਇੱਕ ਆਪਕੋ ਨੈਚੁਰਲ ਫਾਰਮਿੰਗ ਕੈਸੇ ਕਰਤੇ ਹੈ ਉਸਕੇ ਲਈ ਹਮਨੇ ਟ੍ਰੇਨਿੰਗ ਦੇਤੇ ਹੈ ਵਹਾਂ ਪੇ ਪੂਰਾ ਕਾ ਪੂਰਾ ਕਿਸ ਕੇਵੀਕੇ ਕੇ ਅੰਦਰ ਟ੍ਰੇਨਿੰਗ ਦੇਤੇ ਹੈ ਔਰ ਉਨਕੋ ਬਤਾ ਵੀ ਜਾਤਾ ਹੈ ਕਿ ਆਪ ਕਮ ਸੇ ਕਮ ਇਸਤੇਮਾਲ ਸੋਇਲ ਟੈਸਟ ਕਰਾਏ ਪਹਿਲੇ, ਜਿਤਨੀ ਜ਼ਰੂਰਤ ਜਿਸ ਚੀਜ਼ ਕੋ ਹੈ ਉਤਨੀ ਜ਼ਰੂਰਤ ਆਪ ਸਮਾਨ ਕੋ ਦੇ, ਉਸਸੇ ਦੋ ਚੀਜ਼ ਕਾ ਫਾਇਦਾ ਹੋਗਾ, ਆਪਕਾ ਜੀਵਨ ਸੁਧਰੇਗਾ, ਆਪਕਾ ਪ੍ਰੋਡਕਟ ਕੇ ਅੰਦਰ अवशेष नहीं आएंगे, दवाइयों के अवशेष नहीं आएंगे जो हमारे लिए हानिकारक है, क्योंकि हम दिन पे दिन क्या कहते हैं, हम जाते हैं प्रोडक्शन के ऊपर, प्रोडक्शन के साथ साथ हमें ये देखना है कि प्रोडक्शन तो हो रहा है, हमने अपनी मिट्टी की हालत क्या कर दी है। जब मिट्टी हमारी एक वेंटिलेटर पे चली जाएगी और वो मरने की अवस्था में पहुंच जाएगी तो हम उसके बाद जब अगर वो बिल्कुल खत्म होगी तो हम नहीं कर सकते,
1: नहीं कर।
0: तो इस दिक्कत क्या है कि हमने लगातार लगे हुए फार्मर को अवेयरनेस करने के लिए कि हम सूक्ष्म जीव जो हमारे खत्म होते जा रहे हैं, आपको रूढ़ी की खाद वो डालनी है, आपको फर्मेंटेड ऑर्गेनिक मैन्योर डालना है, रूढ़ी की खाद भी कैसे बनानी है आपको, उसका भी जैसे हम जाते हैं गांव में लगातार हम जा रहे हैं तो रूढ़ी लोग बागों के गांव घरों गांव के शुरू में सब बाहर पड़ी रहती है, वो तरीके सही नहीं है, वो तरीके भी बताने जरूरी है
1: बिल्कुल
0: किसानों को, तो हम उसकी भी ट्रेनिंग देते हैं, उनको बताया जाता है कि भाई ये रूढ़ी की खाद है, इसको आप ऐसे मेंटेन करोगे तो ही इसके तत्व जमीन में जाएंगे और आपकी फसल को मिलेंगे। तो ये सब कृषि विज्ञान केंद्र कर रहा है।
1: अच्छा ਡਾਕਟਰ ਅਰਵਿੰਦ ਕੁਮਾਰ ਅਲਾਵਾ ਜੀ, ਇੱਕ ਜਿਹੜਾ ਅੱਜ ਸਮੇਂ ਦੀ ਲੋੜ ਵੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਪੁਰਾਤਨਤਾ ਜਿਹੜੀ ਹੈ ਉਹ ਦੁਹਰਾ ਕਰਦੀ ਆ ਆਪਣਾ। ਪਹਿਲਾਂ ਆਪਾਂ ਸਮੂਹਾਂ 'ਚ ਰਹਿੰਦੇ ਸੀ, ਸਮੂਹਾਂ ਦੇ ਵਿੱਚ ਹੀ ਸਾਡਾ ਵਿਕਾਸ ਹੋਇਆ ਹੈ, ਅੱਜ ਕਿਤੇ ਨਾ ਕਿਤੇ ਜਿਹੜਾ ਆਪਾਂ ਕਹਿ ਰਹੇ ਕਿ ਇਕੱਲਾਪਣ ਆ ਰਿਹਾ, ਸਾਡੀ ਕਹਿਰੀ ਪਰਿਵਾਰ ਪ੍ਰਣਾਲੀ ਨੇ ਬੜਾ ਕੁਛ ਸਾਤੋਂ ਜਿਹੜਾ ਹੈ ਉਹ ਖਿੱਚ ਲਿਆ ਹੈ, ਜਿਹਦੇ ਕਰਕੇ ਅੱਜ ਦਿੱਕਤਾਂ ਮੁਸ਼ਕਲਾਂ ਸਾਡੇ ਸਾਹਮਣੇ, ਹੁਣ ਖਰਚੇ ਦੇਖ ਲਓ ਘਰਾਂ ਦੇ ਕਿੰਨੇ ਜ਼ਿਆਦਾ ਹੋ ਗਏ ਹੈ, ਔਰ ਮਾਨਸਿਕ ਰੋਗ ਸਰੀਰਕ ਰੋਗ ਵੀ ਉਹਦੇ ਨਾਲ ਜਿਹੜੇ ਪੈਦਾ ਹੋਣ ਲੱਗ ਗਏ, ਕਿਤੇ ਨਾ ਕਿਤੇ ਜਿਹੜੀ ਕਹਿਰੀ ਪਰਿਵਾਰ ਪ੍ਰਣਾਲੀ ਹੈ ਅਸੁਰੱਖਿਅਤਾ ਦੀ ਭਾਵਨਾ ਨੂੰ ਪੈਦਾ ਕਰਦੀ ਹੈ। ਹੁਣ ਸੰਯੁਕਤ ਜਿੱਦਾਂ ਆਪਾਂ ਕਹਿੰਦੇ ਕਿ ਸੰਯੁਕਤ ਪਰਿਵਾਰ ਪ੍ਰਣਾਲੀ ਸੀ ਅਤੇ ਸੰਯੁਕਤ ਖੇਤੀ ਵੀ ਸੀ ਸਾਡੀ, ਉਦੋਂ ਤਾਂ ਸੀ ਕਿ ਸਮੂਹ ਦੀ ਖੇਤੀ ਸੀ ਕਿ ਸਾਰੇ ਅਸੀਂ ਇਕੱਠੇ ਹੋ ਕੇ ਕਰਦੇ ਸੀ, ਪਰ ਅੱਜ ਜਿਹੜੀ ਸਮੇਂ ਦੀ ਲੋੜ ਹੈ ਕਿ ਸਾਡੀ ਪੈਲੀ ਵੀ ਇੱਕ ਤਰ੍ਹਾਂ ਨਾਲ ਕਹਿਰੀ ਪਰਿਵਾਰ ਪ੍ਰਣਾਲੀ ਹੋ ਗਈ, ਉਹਦਾ ਟੁਕੜਾ ਛੋਟਾ ਜਿਹਾ 5-7 ਏਕੜ ਦਾ ਹੈ, ਹੁਣ ਜੇ ਤੁਸੀਂ ਉੱਥੇ 2 ਫਸਲਾਂ ਦਾ ਕੰਮ ਕਰੋਗੇ ਤਾਂ ਤੁਹਾਡੇ ਪੱਲੇ ਕੀ ਪਊਗਾ? ਕੀ ਉੱਥੇ ਵੀ ਸਾਨੂੰ ਇੰਟੀਗ੍ਰੇਟਡ ਜਿਹਨੂੰ ਆਪਾਂ ਕਹਿ ਸਕਦੇ ਹਾਂ ਮੈਨੇਜਮੈਂਟ ਕਰਨਾ ਫਸਲਾਂ ਦਾ ਜਾਂ ਸੰਯੁਕਤ ਖੇਤੀ ਪ੍ਰਣਾਲੀ ਨੂੰ ਅਪਣਾਉਣਾ, ਉਹ ਨਹੀਂ ਸਮੇਂ ਦੀ ਲੋੜ?
0: ਇਹ ਬਿਲ ਆਪਣੇ ਸਵਾਲ ਜੋ ਕੀ ਹੈ ਬਹੁਤ ਅੱਛਾ ਹੈ। ਇਸਕੇ ਅੰਦਰ ਸਮੇਂ ਕੀ ਲੋੜ ਯਹੀ ਹੈ ਕਿ ਹਮੇਂ ਇਹ ਇੰਟੀਗ੍ਰੇਟਿਡ ਫਾਰਮਿੰਗ ਸਿਸਟਮ ਕਰਨਾ ਚਾਹੀਏ ਔਰ ਹਮੇਂ ਸਮੇਂ ਸਮੇਂ ਔਰ ਫਾਰਮਰ ਜਿਸਕੀ ਰਕਬਾ ਛੋਟਾ ਹੈ, ਜੋ ਥੋੜ੍ਹੀ ਜ਼ਮੀਨ ਹੈ ਜਿਸਕੇ ਪਾਸ 4 ਏਕੜ 5 ਏਕੜ, ਵੋ ਅਗਰ ਇੱਕ ਹੀ ਕਰੋਪ ਦੋ ਕਰੋਪ ਕੇ ਉੱਪਰ ਜਾਏਗਾ ਤੋ ਉਸਕੋ ਪ੍ਰੋਫਿਟ ਨਹੀਂ ਹੋਗਾ, ਵੋ ਲਾਭ ਹੋਗਾ ਨਹੀਂ, ਉਸਕੋ ਹਾਨੀ ਹੋਗੀ। ਤੋ ਹਮ ਅਸੀਂ ਇਹ ਸਜੈਸਟ ਕਰਤੇ ਹੈ ਕਿ ਆਪ ਨਾ ਫਿਸ਼ਰੀਜ ਪੋਲਟਰੀ ਔਰ ਮਸ਼ਰੂਮ ਫਾਰਮਿੰਗ ਇੱਕ ਦੂਸਰੇ ਕੇ ਸਹਾਇਕ ਧੰਦੇ ਹੈ ਔਰ ਇੱਕ ਦੂਸਰੇ ਕੋ ਫਾਇਦਾ ਵੀ ਪਹੁੰਚਾਤੇ ਹੈ। ਜੈਸੇ ਆਪ ਮੁਰਗੀ ਪਾਲਨ ਕਰੋਗੇ, ਪਸ਼ੂ ਪਾਲਨ ਹੋਗਾ ਤੋ ਦੋਨੋਂ ਕਾ ਕਿਆ ਕਹਿਤੇ ਹੈ ਉਸਕੇ ਅੰਦਰ ਬਿਮਾਰੀਆਂ ਬਹੁਤ ਸਾਰੀਆਂ ਇੱਕ ਦੂਸਰੇ ਕੋ ਕੰਪਨਸੇਟ ਕਰ ਦੇਤੀ ਹੈ ਔਰ ਉਸਸੇ ਕਿਆ ਹੋਤਾ ਹੈ ਕਿ ਆਪਕਾ ਫਾਇਦਾ ਹੋਤਾ ਹੈ ਜ਼ਿਆਦਾ। ਅਗਰ ਆਪ ਇੱਕ ਹੀ ਚੀਜ਼ ਕੇ ਉੱਪਰ ਲਗੇ ਰਹੋਗੇ ਤੋ ਫਾਇਦਾ ਨਹੀਂ। ਔਰ ਇੰਟੀਗ੍ਰੇਟਿੰਗ ਫਾਰਮਿੰਗ ਸਿਸਟਮ ਕੈਸੇ ਬਣਾਇਆ ਗਿਆ ਕਿ ਇੱਕ ਚੀਜ਼ ਕੀ ਚੀਜ਼ ਦੂਸਰੇ ਕੇ ਕੰਮ ਆ ਸਕੇ।
1: ਜਿੱਦਾਂ ਪਰਮਾਤਮਾ ਨੇ ਵੀ ਤਾਂ ਇੰਟੀਗ੍ਰੇਟਡ ਦੁਨੀਆ ਨੂੰ ਕੀ ਬਣਾਇਆ, ਇੱਕ ਦੂਜਾ ਦੂਜੇ ਦੀ ਖੁਰਾਕ ਹੈ, ਇੱਕ ਦੂਜਾ ਦੂਜੇ ਦੀ ਨਿਰਭਰਤਾ ਹੈ।
0: ਐਸੇ ਹੀ ਹਮਾਰੇ ਕੋ ਇੰਟੀਗ੍ਰੇਟਡ ਮੇ ਜਾਣਾ ਚਾਹੀਏ ਔਰ ਕਿਸਾਨੋ ਕੋ ਹਮ ਲਗਾਤਾਰ ਸਮਝਾ ਰਹੇ ਕਿ ਦੇਖੋ ਸਰਕਾਰ ਇੰਟੀਗ੍ਰੇਟਿਡ, ਇੱਕ ਤੋਂ ਇਹ ਹੋ ਗਿਆ ਕਿ ਆਪਕੋ ਅਲੱਗ ਅਲੱਗ ਕ੍ਰੋਪ ਲਗਾਨੀ ਹੈ ਔਰ ਸਰਕਾਰ ਨੇ ਆਪਕੋ ਆਗੇ ਆਗੇ ਜੋ ਲੋਨ ਵੀ ਮਿਲ ਰਹੇ ਨਾ ਆਪਕੋ ਵੋ ਵੀ ਇੰਟੀਗ੍ਰੇਟਿਡ ਕੇ ਟਾਈਟ।
2: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਜਯਾ ਭਾਰਤੀ।